Thank you.

ਮੈਨੂੰ ਲਾਸ ਨਹੀਂ ਕਿਸੇ ਨੇ ਆਉਣਾ ਕਹਿੰਦੇ ਜੋ ਮਨ ਨੂੰ ਕਹਿੰਦੇ ਆ ਪਹਿਲੇ ਨੀਗੇ ਬਿਲਕੁਲ।

ਬਾਬਾ ਜਾਂਦਾ ਸੀ ਬਾਬੇ ਨੂੰ ਬਾਬੇ ਨੂੰ

ਆਪਣੇ ਆਪ ਦਾ ਵਹੀਕਲ ਉਹ ਤਾਂ ਨਹੀਂ ਲੱਗਦਾ ਪਟਵਾਰੀ ਤੀਜਾ ਕਰਿਆ ਨਾ।

milagro. No, no, no.

ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿੱਧਾ ਪੁਰਖਾਂ ਕੀਆ ਵਡਿਆਈਆ ਤੁਦ ਵਿਣ ਸਿੱਧੀ ਕਿਰਾ ਨਾ ਪਾਈਆ ਕਰ ਮਿਲੈ ਨਾ ਹੀ ਠਾਕੁਰ ਹਾਈਆ ਆਖੜ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮੁਹੱਲਾ ਪਹਿਲਾ।

ਪ੍ਰਗਾਸ ਮੇਰੇ ਮੀ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਅਰਜਨ ਕੇ ਮਨ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ।

ਪੰਜਵਾਂ ਕਾਹੇ ਰੀ ਮਨ ਚਿੱਤ ਵਹਿ ਉਦਮ ਜਾ ਹਰ ਹਰ ਜੀ ਉਪਰਿਆ ਸੈਲ ਪੱਥਰ ਮਹਿ ਜੰਤ ਉਪਾਈ ਤਾ ਕਰ ਡਿਜਕ ਆਗੈ ਕਰ ਧਰਿਆ।

ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵਣ ਅੰਤਰ ਜੀ ਹਰ ਏਕੋ ਪੁਰਖ ਸਮਾ।

ਪੂਜਨ ਹਰ ਨਿਰਭਉ ਧਿਆਇਆ ਜੀ, ਤਿੰਨ ਕਾ ਭਉ ਸਭ ਗਵਾਸੀ, ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧੰਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿੰਨ ਵਲ ਜਾਸੀ, ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ।

ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾਉ ਜਿੰਤੂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬਨ ਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿਲਿਓ ਬਾਰੀ ਕਬਿਓ ਬਾਚ ਬੇਨਤੀ ਚਾਉ ਪਈ ਅਮਰੀ ਕਰੋ ਹਾਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਵਾਰਾ।

ਕਰਨ ਕਉ ਆਦਿ ਸੰਘੜਿਐ ਪੂਰਨ ਹੋਇ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾਡੋ ਕੋਈ ਅਵਰ ਨ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ।

ਪੱਛਾ ਸ੍ਰੀ ਅਸ ਧੋ ਜੁਜੁ ਕਰਿਓ ਰੱਛਾ ਰਾਖ ਲਿਹੋ ਮੋਹ ਰੱਖਣ ਹਾੜੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ

ਤਮਾਸਾ ਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੂਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੁ ਮਾਰਾਓ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਓ

ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਪਾਰਾ।

ਕਾ ਮੂੜ ਉਚਾਰਦ ਭੇਦਾ, ਜਾ ਕੋ ਭੇਵ ਨ ਪਾਵਦ ਬੇਦਾ, ਤਾ ਕੋ ਕਰ ਪਾਹਨ ਅਨਮਾਨ ਤੋ, ਮਹਾ ਮੂੜ ਕਛ ਭੇਦ ਨ ਜਾਣ ਤੈ, ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਭੇਵ।

ਕਹਿਜੈ ਭਾਦਰਵ ਸੁਦੀ ਅਸ਼ਟਮੀ ਰਵਾਰਾ ਤੀਰਸ ਤਦਰੋ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਅੰ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਪ ਜੂੰ ਦੋਹਰਾ।

ਜੋ ਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਠਿ ਨਾਹੇ ਜਲ ਤੇ ਉਪਜ ਰੰਗ ਜਾਉ ਜਲ ਹੀ ਵਿਖਾ ਸਮਾਜ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਈ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਣਾਇ ਕਾ ਬਾਤ ਦੋਹਰਾ ਠਾੜ ਪਇਓ ਮੰਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲੈ ਤਮ ਜਗਤ ਮੈਂ ਜਬ ਤੁਮ ਕਰੋ ਸਹਾਇ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਟ ਧਿਆਏ ਹੈ ਸੰਤ ਅੰਤ ਲਾਹਾਂਗੇ ਮੁਕਤ ਫਲ ਪਾਵ ਹੈਂਗੇ ਭਗਵੰਤ ਦੋਹਰਾ ਕਾਲ ਪੁਰ ਕੀ ਦੇਹ ਮੋਹ ਕੋਟਕ ਬਿਸਨ ਮਹੇ ਸੋ ਕੋਟਿੰਦਰ ਬ੍ਰਹਮਾ ਕਿਤੇ ਰਾਸਸ ਕਰੋੜ ਜਲੇਸ ਦੋਹਰਾ

ਪਿਆਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਸ਼ਬਦੋ ਤਾਂ ਗਾਵੋ ਹਰੀ ਕੇ ਰਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ

ਸਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੁ ਪਾਵੇ ਸਦਾ ਸਲਾਹ ਤੇਰੀ ਨਾ ਮਨ ਵਸਾਵੇ।

ਸਤਨਾਮ ਧਰਮੇ ਰਾਜਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਉਪਜਾਈਆ।

ਅਨੰਦ ਸੁਣੋ ਅਡਭਾਗੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪਾਇਆ ਉਤਰੇ ਸਗਲ ਵਸੂਰੇ ਦੁੱਖ ਰੋਗ ਸੰਤਾਪ ਉਤਰੇ

ਨਾਏ ਤੇਰਾ ਛੜ ਜਾਹੇ ਪਾਉ ਜਲ ਬਿਖਮ ਸਗਾਹੋ ਗੁਰ ਸ਼ਬਦੀ ਪਾਰ ਪਾਹੇ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੀ ਸਾਹ ਸਾਹੀ ਬਿਰਥਾ ਕੋਇਰ ਨ ਜਾਏ ਜੇ ਅਵਤ ਦਿਹਾਇ ਸਰੋਕ ਮਹੱਲਾ ਪੰਜਵਾਓ ਅੰਤਰ ਗੁਰ ਆਰਾਧਨਾ ਜਿਹ ਬਨ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾਉ ਸ੍ਰਵਣੀ ਸੁਣ ਨਾਉ ਗੁਰ ਨਾਉ ਸਤਿਗੁਰ ਸੇ ਤੀਰਥ ਦਰਗਹਿ ਪਾਈ ਅਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾਓ

ਗੁਰੂ ਕੀ ਸਾਜ ਨਵਾ ਜੀ ਸਾਧ ਸੰਗਤ ਜੀਓ, ਜਿਵੇਂ ਆਪ ਸਰਬੱਤ ਸੰਗਤਾਂ ਪਲੀ ਪਾਉਣ ਜਾਣੂ ਹੋ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਐਸੋਸੀਏਸ਼ਨ ਵੱਲੋਂ ਮਨਾਏ ਜਾ ਰਹੇ ਹਨ। ਉਹਨਾਂ ਦੇ ਸੰਬੰਧ ਵਿੱਚ ਉਚੇਚੇ ਤੌਰ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਔਰ ਗਿਆਨੀ ਕੁਲਵੰਤ ਸਿੰਘ ਜੀ ਲੁਧਿਆਣੇ ਤੋਂ ਆ ਰਹੇ ਨੇ। ਹੁਣ ਆਪ ਜੀ ਪਿਆਰ ਸਹਿਤ ਸਰਵਣ ਕਰੋ ਭਾਈ ਸਾਹਿਬ ਭਾਈ ਜੁਝਾਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ। 7:15 ਤੱਕ ਉਹ ਕੀਰਤਨ ਦੀ ਹਾਜ਼ਰੀ ਭਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਬ ਕਲਾ ਬਣਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰੂ ਨਾਨਕ ਹੀ ਵਡਿਆਈ। ਸਾਰੇ ਸੰਸਾਰ ਵਿੱਚ ਉਸ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਰਤ ਰਹੀ ਹੈ। ਇਹ ਸਾਰੇ ਸੰਸਾਰ ਦੇ ਸੁੱਖ ਸਤਿਗੁਰਾਂ ਨੇ ਬਖਸ਼ੇ ਨੇ, ਇਹ ਜੀਵਨ ਵੀ ਸਤਿਗੁਰਾਂ ਨੇ ਬਖਸ਼ਿਆ ਹੈ ਔਰ ਇਹ ਜੀਵਨ ਦੇ ਪਦਾਰਥ ਵੀ ਸਤਿਗੁਰਾਂ ਨੇ ਬਖਸ਼ੇ ਨੇ। ਸਤਿਗੁਰਾਂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ। ਗੁਰੂ ਦਾ ਹਮੇਸ਼ਾ ਹੀ ਸ਼ੁਕਰਾਨਾ ਕਰਨਾ ਚਾਹੀਦਾ, ਕਿਉਂਕਿ ਜੋ ਅਸੀਂ ਖਾ ਰਹੇ ਹਾਂ, ਜੋ ਹੰਢਾ ਰਹੇ ਹਾਂ, ਜੋ ਜੀਵਨ ਜੀ ਰਹੇ ਹਾਂ, ਇਹ ਸਾਰਾ ਸਤਿਗੁਰੂ ਦੀ ਕਿਰਪਾ ਦੇ ਨਾਲ ਮਿਲਿਆ ਹੈ। ਸਤਿਗੁਰੂ ਜੀ ਕਹਿੰਦੇ ਨੇ ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਣ ਕੇ ਤੇਰੀ ਬਰੀਆ। ਇਹ ਜੀਵਨ ਜੋ ਸਤਿਗੁਰਾਂ ਨੇ ਬਖਸ਼ਿਆ ਹੈ, ਗੁਰੂ ਦੇ ਲੇਖੇ ਵਿੱਚ ਲਾਉਣ ਵਾਸਤੇ ਬਖਸ਼ਿਆ ਹੈ। ਸਤਿਗੁਰਾਂ ਨੇ ਕਿਹਾ ਕਿ ਜਿੱਥੇ ਕਲਯੁਗ ਦੇ ਵਿੱਚ ਜੀਵ ਆਪਣੇ ਮੂਲ ਨਾਲੋਂ ਟੁੱਟ ਜਾਂਦਾ ਹੈ, ਨਾਮ ਨਾਲੋਂ ਟੁੱਟ ਜਾਂਦਾ ਹੈ, ਅਤੇ ਉਸਨੂੰ ਫਿਰ ਕੇਵਲ ਅਤੇ ਕੇਵਲ ਨਾਮ ਦਾ ਹੀ ਆਸਰਾ ਹੈ। ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਂਹ ਫੜੀ ਹੋਵੇਗੀ, ਨਾਮ ਦਾ ਆਸਰਾ ਹੋਵੇਗਾ, ਫਿਰ ਸਤਿਗੁਰੂ ਜੀ ਕਹਿੰਦੇ ਤੇਰਾ ਪਾਰ ਉਤਾਰਾ ਹੋ ਜਾਵੇਗਾ। ਕਿਉਂਕਿ ਇਹ ਸੰਸਾਰ ਸਤਿਗੁਰੂ ਜੀ ਕਹਿੰਦੇ ਨੇ ਇੱਕ ਸਮੁੰਦਰ ਦੀ ਤਰ੍ਹਾਂ ਹੈ ਜੋ ਬੜਾ ਖਤਰਨਾਕ ਹੈ। ਜਿਵੇਂ ਸੰਸਾਰ ਦੇ ਵਿੱਚ ਕਿਸੇ ਨੂੰ ਤੈਰਨਾ ਨਹੀਂ ਆਉਂਦਾ ਤਾਂ ਸਮੁੰਦਰ ਵਿੱਚ ਡੁੱਬ ਜਾਂਦਾ ਹੈ, ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਇਹ ਸੰਸਾਰ ਸਾਗਰ ਹੈ, ਇਹਦੇ ਵਿੱਚ ਲਹਿਰਾਂ ਉੱਠਦੀਆਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ, ਅਤੇ ਜੇ ਤੂੰ ਗੁਰੂ ਦਾ ਲੜ ਨਹੀਂ ਫੜਿਆ, ਜੇ ਗੁਰੂ ਦਾ ਹੱਥ ਨਾ ਫੜਿਆ ਤਾਂ ਤੂੰ ਯਕੀਨਨ ਹੀ ਡੁੱਬ ਜਾਏਗਾ, ਤੈਨੂੰ ਨਾਮ ਦਾ ਆਸਰਾ ਲੈਣਾ ਪਵੇਗਾ। ਇਸ ਕਰਕੇ ਇਹ ਸਾਰੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਹੈ, ਉਹਨਾਂ ਅੱਗੇ ਅਰਦਾਸ ਕਰੀਏ ਸਤਿਗੁਰੂ ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ ਬਾਪ ਬੇਟਲਾ ਮੈਂ ਅਜਾਣ ਜਨ ਤਰਵੇ ਨਾ ਜਾਣੂ ਮੋਕੋ ਬਾਂਹ ਦੇ ਬੇਟਲਾ। ਸਤਿਗੁਰੂ ਆਪਣੀ ਬਾਂਹ ਦੇ ਕੇ ਆਪਣਾ ਹੱਥ ਦੇ ਕੇ ਰੱਖ ਲਓ, ਮੇਰੇ ਵਿੱਚ ਇਤਨੀ ਸੋਚਣ ਸ਼ਕਤੀ ਨਹੀਂ, ਮੇਰੇ ਵਿੱਚ ਇਤਨੀ ਸਮਰੱਥਾ ਨਹੀਂ ਕਿ ਮੈਂ ਇਸ ਸੰਸਾਰ ਸਾਗਰ ਦੇ ਵਿਕਾਰਾਂ ਵਿੱਚੋਂ ਪਾਰ ਹੋ ਸਕਾਂ। ਇਹ ਗੁਰੂ ਦੇ ਅੱਗੇ ਅਰਦਾਸ ਕਰੀਏ। ਆਓ, ਸਮੇਂ ਦੀ ਸਮਾਪਤੀ ਹੈ, ਕੱਲ੍ਹ ਦੇ ਦੀਵਾਨਾਂ ਵਿੱਚ ਫਿਰ ਹਾਜ਼ਰੀਆਂ ਭਰਨੀਆਂ ਨੇ। ਇਹ ਪੂਰੀ ਵੀਕ ਧੰਨ ਧੰਨ ਬਾਬਾ ਬੁੱਢਾ ਜੀ ਉਹਨਾਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੈ ਔਰ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਨੇ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਿਓ, ਕਿਉਂਕਿ ਸੰਸਾਰ ਦੇ ਕੰਮ ਇਵੇਂ ਹੀ ਚੱਲਦੇ ਰਹਿਣੇ ਨੇ, ਇਹ ਕਦੇ ਨਹੀਂ ਮੁੱਕਣੇ। ਪਰ ਜਦੋਂ ਸਤਿਗੁਰਾਂ ਦੇ ਵਾਸਤੇ ਸਮਾਂ ਕੱਢਣਾ ਹੋਏ ਉਦੋਂ ਵਿਸਲੇ ਨਹੀਂ ਹੋਣਾ ਚਾਹੀਦਾ। ਸੋ ਵੱਧ ਤੋਂ ਵੱਧ ਹਾਜ਼ਰੀਆਂ ਭਰਿਓ, ਸਾਰੀ ਵੀਕ ਆਪਾਂ ਸਾਰਿਆਂ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਆਓ, ਆਨੰਦ ਸਾਹਿਬ ਜੀ ਦੇ ਜਾਪ ਹੋਣਗੇ।

ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ, ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈਣ ਤੇ ਆਏ, ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁੱਖ ਜਾਏ, ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ। ਸਭ ਥਾਈ ਹੋਇ ਸਹਾਏ, ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ, ਸਭ ਥਾਈ ਹੋਇ ਸਹਾਏ।

ਖੋਪੜੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਆ ਸਿੱਖੀ ਕੇਸਾਂ ਸਵਾਸਾਂ ਸਾਂਗ ਨਿਭਾਈ ਤੇ ਰੰਗ ਸਿੰਘ ਸਿੰਘਣੀਆਂ ਦੀ ਕਮਾਈ ਦਾ

ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਨੂੰ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖੇ ਆਪਣੇ ਪੰਥ ਦੇਸ ਦਾ ਸਹਾਈ ਦਾਤਾਰ ਜੀਓ

ਨੂੰ ਖਾਲਸਾ ਪੰਥ ਨੂੰ ਬਖਸ਼ੋ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਪਤਿਤ ਪਾਵਨ ਕਿਰਪਾ ਧਨੰਤਰ ਜਾਮੀ, ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਸੰਧਿਆ ਵਕਤੇ ਦੀਵਾਨ ਸਜੇ ਹਨ। ਸੱਚੇ ਪਾਤਸ਼ਾਹ ਜੀਓ, ਅੱਜ ਦੇ ਦੀਵਾਨ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਘਰ ਦੇ ਅਨਿਨ ਸੇਵਕ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਨ ਨੂੰ ਮੁੱਖ ਰੱਖਦਿਆਂ ਸੱਚੇ ਪਾਤਸ਼ਾਹ ਜੀਓ, ਇਹ ਸਾਰੀ ਵੀਕ ਮਹਾਰਾਜ ਦੀਵਾਨ ਮਹਾਰਾਜ ਚੱਲਣੇ ਹਾਂ। ਅੱਜ ਪਹਿਲੇ ਦਿਨ ਦਾ ਦੀਵਾਨ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਸਜਾਏ ਗਏ ਸੱਚੇ ਪਾਤਸ਼ਾਹ ਜੀਓ,

ਜੀ ਦੇ 6 ਪੌੜੀਆਂ ਦੇ ਕੀਰਤਨ ਹੋਏ। ਆਪ ਜੀ ਦੇ ਸੇਵਕਾਂ ਪਾਸੋਂ ਗੁਰਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਮਾਫ਼ੀ ਦੇਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ,

ਅਰਦਾਸ ਬੇਨਤੀ ਹੈ ਅਤੇ ਚਰਨਜੀਤ ਕੌਰ ਤਰਨ ਚਰਨਜੀਤ ਸਿੰਘ ਤਰਨਦੀਪ ਕੌਰ ਅਸ਼ਮੀਤ ਕੌਰ ਸੱਚੇ ਪਾਤਸ਼ਾਹ ਜੀ ਉਹ ਤਿੰਨਾਂ ਦੀ ਸੁੱਖ ਸ਼ਾਂਤੀ ਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਹੈ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਬਨਪ੍ਰੀਤ ਸਿੰਘ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸੁੱਖ ਸ਼ਾਂਤੀ ਨਾਮਦਾਨ ਚੜ੍ਹਦੀਆਂ ਕਲਾ ਨੂੰ ਬਖਸ਼ਿਸ਼ ਕਰਨੀਆਂ ਬੀਬੀ ਜਸਵੀਰ ਕੌਰ ਵੱਲੋਂ ਤਿੰਨਾਂ ਦੀ ਬੇਟੀ ਰਮਨੀਤ ਕੌਰ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਾਉਂਦੇ ਹਨ ਪੂਤਾ ਮਾਤਾ ਕੀ ਅਸੀਸ ਨਿਮਖ ਨਵ ਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਤੀਸ ਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਅਸੀਸ ਬਖਸ਼ਿਸ਼ ਕਰਨੀ ਨਾਮਦਾਨ ਸੇਵਾ ਸਿਮਰਨ ਚੜ੍ਹਦੀ ਕਲਾ ਕਾਕਾ ਮਨਵੀਰ ਸਿੰਘ ਅਤੇ ਬੇਟੀ ਰਮਨੀਤ ਕੌਰ ਦੇ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਸੰਯੋਗ ਬਣਾਉਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦੇਗ ਨੂੰ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸਾ

ਕ੍ਰਿਸ਼ਨ ਦੇ ਪੇਪਰਾਂ ਵਿੱਚ ਸਫਲਤਾ ਬਖਸ਼ਿਸ਼ ਕਰਨੀ। ਆਪ ਜੀ ਕਿਰਪਾ ਕਰੋ, ਸਰਬੱਤ ਸੰਗਤ ਨੂੰ ਪਾਵਨ ਮੁੱਖ ਵਾਕ ਬਖਸ਼ਿਓ, ਸਹੀ ਪਿਆਰੇ ਮੇਲੋ, ਜਨਮ ਮਿਲਿਆ ਤੇਰਾ ਨਾਮ ਚਿੱਤੇ ਆਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਨ ਹੈ, ਰਾਜ ਕਰੇਗਾ ਖਾਲਸਾ, ਖਵਾਰ ਹੋਏ ਸਭ ਮਿਲਾਂਗੇ। ਵਾਹਿਗੁਰੂ ਨਾਮ ਜਹਾਜ ਹੈ।

जन्म मरण दुहु मैं नाही, जन पर उपकारी आए।

ਵਾਹਿਗੁਰੂ ਜੀ। ਸੋਰਠ ਮਹੱਲਾ ਪੰਜਵਾਂ, ਗੁਰਬਾਰੇ ਚੌਕੀ ਚੌ ਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾ ਕੀ ਸੇਵ ਨ ਬਿਰਥੀ ਜਾਸੀ, ਆਨੰਦ ਕਰਹਿ ਤੇਰੇ ਦਾਸਾ। ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ। ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਨਾਈ। ਚੌਗਿਰਦ ਹਮਾਰਾ ਰਾਮ ਕਾਰ, ਦੁੱਖ ਲੱਗੈ ਨ ਪਹਾਈ। ਸਤਿਗੁਰ ਪੂਰਾ ਭੇਟਿਆ, ਜਨ ਬੰਤ ਬਨਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਪਹੀ, ਪ੍ਰਭ ਪਏ ਸਹਾਈ। ਸਲੋਕਾ ਜਹ ਸਾਧੂ ਗੋਬਿਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਨਾ ਤੂੰ ਹੈ ਛੁੱਟ ਹੈ, ਨਿਕਟ ਨਾ ਜਾਈ ਅਹੋ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਹਰੋ ਹਰ ਦੇਹੋ, ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪਕੀ, ਮਹੱਲਾ ਪਹਿਲਾ। ਏਕਾ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਾਖੀ ਐ। ਕਰਦੇ ਕਾ ਹੋਏ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ। ਸਿਵਰੇ ਹੋ ਸਿਰਜਣ ਹਾਰੋ, ਤੂੰ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲਾ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆਂ, ਦੇਖੈ ਗਾ ਦੇਵਣ ਹਾਰ। ਤੇਰੇ ਦਾਨਾ ਕੀਮਤ ਨਾ ਪਵੈ, ਤਿਸਦਾ ਤੇ ਕਮਣ ਸੰਭਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵ ਹੋ ਤੇਲ। ਦੇਹੋ ਸੱਜਣ ਅਸੀਸੜੀਆ, ਜਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਅਵੰਨ। ਰਾਗ ਆਸਾ ਮਹੱਲਾ ਪਹਿਲਾ।

ਸੋ ਘਰ ਰਾਖ ਵਡਾਈ ਤੋਏ ਰਹਾਉ। ਵਿਸੋਏ ਚਸਿਆ ਘੜੀਆਂ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੀ ਕੀਤੇ ਵੇ। ਸਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ ਚਵਰੋ ਕਰੇ, ਸਗਲ ਬਣ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ, ਤੇਰੀ ਆਰਤੀ ਅਨਹਤਾ। ਸ਼ਬਦ ਵਾਜਨ ਪੇਰੀ ਰਹਾਉ, ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਾਉ। ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨੇਕ ਪਦ। ਗੰਧ ਬਿਨ ਸਹਿਸ ਤਵ ਗੰਧ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੁਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਆਂਦਿਨ ਮੋਹਿ ਆਹੀ ਪਿਆਸਾ। ਕਿਰਪਾ ਜਲ ਦੇਹੇ ਨਾਨਕ ਸਾਰੰਗ ਕਉ, ਵੇ ਜਾ ਤੇ ਤੇਰਾ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡਾਓ

ਆਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣਹੋ ਮੇਰੇ ਮੀਤਾ ਸੰਤ ਪਹਿਲ ਕੀ ਬੇਲਾ ਈਹਾ ਖਾਟ ਚਲਹੋ ਹਰਲਾਹਾ ਗਬਸਨ ਸੁਹੇਲਾ ਔਧ ਘਟ ਦਿਨ ਸਰੈਣਾਰੇ ਮਨ ਗੁਰਮਿਲ ਕਾਜ ਸੁਵਾਰੇ ਰਹਾਓ ਇਹੋ ਸੰਸਾਰ ਬੇਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜੁਗਾਏ ਪੀਆ ਵਾਏ ਹੋ ਰਸ ਅਕਥ ਕਥਾ ਤਿੰਨ ਜਾਨੀ ਜਾ ਕਵਾਏ ਸੋਈ ਬਿਹਜ ਹੋ ਹਰ ਗੁਰ ਤੇ ਮਨ ਹੈ ਬਸੇਰਾ ਨਿਜ ਘਰ ਮਹਿਲ ਪਾਵ ਹੋ ਸੁਖ ਸਹਿਜੇ।

ਚਾਦਰ ਵੀ ਚਿੱਟੀ ਚਾਦਰ

Ever será firme?

ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਿ ਲਵਤਾਰ ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀ ਆ ਭਾਰ ਸਹਿਸ ਸਿਆਣਪਾ ਲੱਖ ਹੋਈ ਤੱਕ ਨੂੰ ਚੱਲੈ ਨਾਲ ਕਿ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੈ ਭਾਲ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋ ਰਿਹਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹੋਮੈ ਕਹ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣਾ ਨਿਸਤਾਣ ਗਾਵੈ ਕੋ ਗੁੜਬੜਿਆਈ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਚ ਕਰੀ ਤਨਖੇ ਹੀ ਗਾਵੈ ਕੋ ਜੀ ਲੈ ਫਿਰਦੇ ਹੀ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਸਾਹਿਬ ਪ੍ਰਵਾਹ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਉ ਪਾਰ ਆਖੈ ਹੈ ਮੰਗਾ ਹੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀਆ ਜਿਤ ਦਿਸਾ ਦਰਬਾਰ ਮਾਹੋ ਕੇ ਬੋਲਣ ਬੋਲੀਆ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਨਾ ਵਡਿਆਈ ਵਿਚਾਰ ਕਰਨੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕੀ ਵਹਿ ਜਾਣੀਆ ਸਭ ਆਪੇ ਸਚਿਆਰ ਆਪੇ ਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵੇ ਆਤਨ ਪਾਇਆ ਮਾਨ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁੜੀਆ ਮਰ ਰੱਖੀਆ ਭਾਉ ਦੁੱਖ ਪਰ ਹਰ ਸੁਖ ਕਰਨ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਅਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਅੱਖਾਂ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਸੁਭਾਵਾ ਬਣ ਭਾਣੇ ਕੇ ਨਾਏ ਕਰੀ ਜੇ ਤਿਸਟ ਉਪਾਈ ਵੇਖਾ ਬਣ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਣ ਜਾਈ ਜੇ ਵਿਚਾਰੀ ਆਰ ਜਾ ਹੋਰ ਦੀ ਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਨਾਲ ਚੱਲਾ ਸਭ ਕੋਏ ਚੰਗਾ ਨਾਵਰ ਖਾਇਕਾ ਜਸ ਕੀਰਤ ਜਗ ਲੇ ਜੇ ਤਿਸ ਨਦਨ ਹਯਾ ਬਈ ਤਾ ਵਾਤ ਨ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤਿਹਾ ਕੋਈ ਨ ਸੁਜਾਈ ਜੇ ਤਿਸ ਗੁਣ ਕੋਇ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰਤਵਲੇ ਆਕਾਸ਼ ਸੁੜਿਆ ਦੀਪਲੋ ਪਾਤਾਲ ਸੁਣਿਆ ਪੋਹਿਣ ਸਕਾ ਕਾਲ ਨਾਨਕ ਭਗਤਾ ਸਤਭ ਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਾਰਾ ਹਨੁਮੰਦ ਸੁਣਿਆ ਜੋਗ ਜੁਗਰ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਗ ਤੋਂ ਗਿਆਨ ਸੁਣਿਆ ਅੜਸਠ ਕਾਸ਼ ਨਾਨ ਸੁਣਿਆ ਭੜਪੜ ਪਾਵੈ ਮਾਣ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ

ਜੀ ਕੋ ਕਹਿ ਪਿੱਛਾ ਪਛਤਾਏ। ਕਾਗਤ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨ ਜਾਏ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕਨ ਪਾਏ, ਮੰਨੈ ਪਤ ਸੁਨ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਅਸਾਧ ਹਰ, ਮੰਨੈ ਤਰਾ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿੱਖ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ, ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦੁਰਗਹਿ ਮਾਨ, ਪੰਚੇ ਸੋਹ ਦਲਾ ਜਾਨ, ਪੰਚਾਂ ਕਾ ਗੁਰੇ ਧਿਆਨ। ਜੇ ਕੋ ਕਹਿ ਕਰਾ ਵਿਚਾਰ, ਕਰਤੇ ਕਾ ਕਰਣਾ ਨਾਹੀ ਸਮਾਰੂ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁੱਝਿਆ ਹੋਵੈ ਸਚਿਆਰ, ਤਬਲਾ ਉੱਪਰ ਕੀਤਾ ਭਾਰ, ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੀ, ਭਾਰਤ ਲੈ ਕਮਣ ਜੋਰ ਜੀ ਅਜਾਤ ਰੰਗਾ ਕੇ, ਨਾਪ ਸਭਨਾ ਲਿਖਿਆ ਆਪਣੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਣ ਸਵਾਲੇ ਹੋ ਰੂਪ ਕੀਤੀ ਦਾਤ ਜਾਣਾ ਕੌਣ ਕੂਤ, ਕੀਤਾ ਪਸਾਵੇ ਕੋ ਕੁਆਉ, ਤਿਸਤੇ ਹੋਏ ਲੱਕ ਦਰਿਆਓ। ਕੁਦਰਤ ਕੌਣ ਕਹਾ ਵਿਚਾਰ, ਵਾਰਹ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਰੰਕਾਰ। ਅਸੰਖ ਜਪ ਅਸੰਖ ਭਾਉ, ਅਸੰਖ ਪੂਜਾ ਅਸੰਖ ਤਪਤਾ, ਅਸੰਖ ਗ੍ਰੰਥ ਮੁੱਖ ਵੇਦ ਪਾਠ, ਅਸੰਖ ਜੋਗ ਮਨ ਰਾਹ ਅਰਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੂ, ਅਸੰਖ ਸਤੀ ਅਸੰਖ ਦਾਤਾਰੂ, ਅਸੰਖ ਸੂਰ ਮੋਹ ਭਗਸਰ, ਅਸੰਖ ਮੋਲ ਵਿਲਾਇ ਤਾਰੂ। ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰੂ। ਅਸੰਖ ਮੂਰਖੇ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹ ਜੋਰ, ਅਸੰਖ ਗੜਬੜ ਹੱਤਿਆ ਕੁਵਾਹ, ਸੰਖ ਪਾਪੀ ਪਾਪ ਕਰ ਜਾਹ, ਸੰਖ ਕੂੜਿਆ ਕੁੜੀ ਪਰਾਹ, ਸੰਖ ਮਲੇਸ਼ ਮਲ ਭਾਖਾ, ਸੰਖ ਨਿੰਦਕ ਸਿਰ ਕਰ ਭਾਰ। ਨਾਨਕ ਨਿਜ ਕਹਾ ਵਿਚਾਰੂ, ਵਾਰਿਆ ਨਾ ਜਾਵਾ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰੂ। ਅਸੰਖ ਨਾਵੁ ਅਸੰਖ ਥਾਵੁ, ਅਗਮ ਅਗਮ ਅਸੰਖ ਲੋ ਅਸੰਖ ਕਾਹ, ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਜੋਗ ਵਖਾਣ, ਜਿਨ ਇਹ ਲਿਖੇ ਤਿਸ ਸਿਰ ਨਾਹ, ਜੇ ਫਰਮਾਏ ਤਿਵ ਤਿਵ ਪਾਏ, ਜੀਤਾ ਕੀਤਾ ਤੀਤਾ ਨਾਉ, ਬਣਾਵੈ ਨਾਹੀ ਕੋ ਥਾਉ। ਕੁਦਰਤ ਕੌਣ ਕਹਾ ਵਿਚਾਰੂ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮ ਨਿਰੰਕਾਰ। ਭਰੀਐ ਹੱਥ ਪੈਰ ਤਣ ਦੇਹ, ਪਾਣੀ ਧੋਤਾ ਉੱਤਰ ਸੋਖੇ, ਮੁੱਤ ਪਲੀਤੀ ਕੱਪੜ ਹੋਏ ਦੀ ਸਾਬੂਣ ਲਈਐ, ਉਹ ਧੋਏ ਭਰੀਐ ਮੁੱਤ ਪਾਪੰਕ ਸੰਗ, ਉਹ ਧੋਪਾ ਨਾਵਕ ਰੰਗ, ਪੁੰਨੀ ਪਾਪੀ ਅਖਣ ਨਾਹੀ ਕਰ ਕਰ ਕਰਣਾ ਲਿਖਲਾ ਜਾਹੋ। ਆਪੇ ਬੀ ਜਾਪੇ ਹੀ ਖਾ, ਹੁ ਨਾਨਕ ਹੁਕਮੀ ਆਵਹੁ ਜਾਉ, ਤੀਰਤਾ ਦਇਆ ਦਾ ਦਾਨੋ, ਜੇ ਕੋ ਪਾਵੈ ਤਿਲਕਾ ਮਾਣ ਸੁਣੇ, ਅਮਨ ਅਮਨ ਕੀਤਾ ਭਾਉ, ਅੰਤਰਗਾ ਤੀਤ ਮਲ ਨਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨ ਹੋਏ, ਸਵਾਸ ਸਾਧ ਬਾਣੀ ਬ੍ਰਹਮਾਉ, ਸਤ ਸੁਹਾਣਤਾ ਮਨ ਚਾਉ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਹਿਲ ਤੀ ਮਾਹੁ, ਕਵਣ ਜਿਤ ਹੋਵਾ ਆਕਾਰ, ਵੇਲ ਨਾ ਪਾਈਏ ਪੰਡਤੀ ਜੀ ਹੋਵੈ, ਲੇਖ ਪੁਰਾਣ ਵਕਤ ਨ ਪਾਏ ਕਾਦੀ, ਅਜੇ ਲਿਖਣ ਲੇਖ ਕੁਰਾਣ। ਤਿਤ ਵਾਰ ਨਾ ਜੋਗੀ ਜਾਣਾ, ਰੁਤਬਾਹੁ ਨਾ ਕੋਈ ਜਾਕਰਤਾ, ਸਿਰਟੀ ਕੁਸਾ ਜੇ ਆਪੇ ਜਾਣਾ, ਸੋਈ ਕਿਵ ਕਰਿਆ ਖਾ ਕੁਸਾ ਲਾਹੀ, ਕਿ ਵਰਨੀ ਕਿਵ ਜਾਣਾ, ਕਿਉਂ ਕਿਵ ਕਰਿਆ ਖਾ ਕੁਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖਿਆ ਇੱਕ ਦੁਖ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੋ ਜਾਣਾ, ਅਗਾ ਗਿਆਨ ਸੋ ਹੈ ਪਾ, ਤਾਲਾ ਪਾ ਤਲ ਲੱਖ, ਆਗਸ ਆਗਸ ਓੜਕ ਓੜਕ ਭਾਲ, ਥੱਕੇ ਵੇਦ ਕਹਿਣਕ ਵਾਤ, ਸਹਿ ਸੋ ਅਠਾਰਾ ਹੈ ਕਹਿਣਕ ਤੇ ਵਾਸਲੂ ਇੱਕ ਧਾਤ। ਲੇਖਾ ਹੋਤਾ ਲਿਖੀਆ ਲਿਖਾ ਹੋ, ਨਾਸ ਨਾਨਕ ਵੱਡਾ ਆਖੀ ਆਪੇ ਜਾਣਾ ਆਪ, ਸਾਲਾਹੀ ਸਾਲਾਹੇ ਇਤੀ ਸੁਰਤ ਨ ਪਾਈਆ, ਨਦੀਆਂ ਅਤੈ ਵਾਹ ਪਵਹਿ, ਸਮੁੰਦ ਨਾ ਜਾਣੀਆ ਹੈ ਸਮੁੰਦ ਸਾਹ, ਸੁਲਤਾਨ ਗ੍ਰਹ ਸੀਤੀ ਮਾਲ, ਧਨ ਕੀੜੀ ਤੁਲ ਨ ਹੋਵਣੀ, ਜੇ ਤਿਸ ਸਿਮਰ ਹੋਣਾ ਵਿਸਰੈ, ਅੰਤ ਨਾ ਸਿਪਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਂ ਵਾਰ,
ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨ ਪਾਈ ਜਾਹੀ ਇਹੋ ਅੰਤ ਨ ਜਾਣੈ ਕੋਈ ਬਹੁਤਾ ਕਹੀਏ ਬਹੁਤਾ ਹੈ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਰਾਵੇ ਉੜ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੈ ਸੋਏ ਜੀਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨਤਮਾਇ ਕੀਤੀ ਮੰਗਾ ਹੈ ਜੋ ਅਪਾਰ ਕੀਤਾ ਕਣ ਤਹੀ ਵਿਚਾਰ ਕਿਤੇ ਖਾ ਟੁੱਟਵੇਂ ਖਰ ਕਿਤੇ ਲੈ ਲੈ ਮੁਕਰਪਾ ਹੈ ਕਿਤੇ ਮੂਰਖਾ ਹੀ ਖਾਹੇ ਕਿਤਿਆ ਦੁੱਖ ਭੋਗ ਸਦ ਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾ ਸੀ ਪਹਾੜੇ ਹੋਏ ਹੋ ਰੱਖ ਨ ਸਕੈ ਕੋਈ ਜੀ ਕੋ ਖਾਏ ਕੋ ਅੱਖ ਨ ਪਾਏ ਉਹ ਜਾਣਾ ਜੀਤੀ ਆ ਮੋਹ ਖਾਏ ਆਪੇ ਜਾਣਾ ਆਪੇ ਦੀ ਅੱਖ ਹੱਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੈ ਮੁੱਲਾ ਜਾਹੇ ਮੁੱਲ ਭਾਏ ਮੁੱਲਾ ਸੰਭਾਹ ਅਮੁੱਲ ਧਰਮਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮਰਨੀ ਸਾੜ

ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਾ ਪ੍ਰਸਾਦ ਚੱਕਰ ਚੇਹਨ ਅਰ ਬਰਨ ਜਾਤਰ ਪਾਤ ਨਹਿਨ ਜੇਹ ਰੂਪ ਰੰਗ ਅਰੜੇ ਭੇ ਕੋ ਕਹਿਣ ਸਖਤ ਕਹੇ ਅਚਲ ਮੂਰਤੇ ਅਨੁਭਵ ਪ੍ਰਕਾਸ਼ ਮਿਤੋਜ ਕਹੀ ਜਾਈ ਕੋਟ ਇੰਦਰ ਇੰਦਰਣ ਸਾਹਿ ਸਾਹਣ ਗਣਿ ਜਾਈ ਤ੍ਰਿਭਾਉਣ ਮਹੀ ਪਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਵ ਸਰਬਨਾਮ ਕਥਕ ਕਵਨ ਕਰਮ ਨ ਬਰਨ ਸਮਤ ਭੁਜੰ ਪ੍ਰਿਆ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਰੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਢਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕੈ ਨਮਸਤੰਗ ਨੇਕੈ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਸੋਕੇ ਨਮਸਤੰਗ ਨਿਰਥਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਭਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਗਮੇ ਨਮਸਤੰਗੇ ਨਮਸਤੰਗ ਜਲਾਸਰੇ ਨਮਸਤੰਗ ਜਲਾਸਰੇ ਨਮਸਤੰਗ ਜਾਤੀ ਨਮਸਤੰਗ ਪਾਤੀ ਨਮਸਤੰਗ ਮਜਬੇ ਨਮਸਤੇ ਦੀ ਸਿੰਘ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮ ਸਰਪਾਲੇ ਨਮਸਤੇ ਵੈ ਨਮਸਤੰਗ ਭੇ ਵੈ ਨਮਸਤੰਗ ਜਨਮੇ ਨਮਸਤੰਗ ਸੁਭਨਵੇ ਨਮੋ ਸਰਬ ਗੌਨੇ ਨਮ ਸਰ ਭਾਵਨੇ ਨਮ ਸਰਬ ਰੰਗੇ ਨਮ ਸਰ ਭੰਗੇ ਨਮੋ ਕਾਲ ਕਾਲੇ ਨਮਸਤੇ ਨਮਸਤੰਗ ਬਰਨੇ ਨਮਸਤੰਗ ਮਰਨੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮ ਸਰਬ ਧੰਦੇ ਨਮੋਸ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਨਮਤੇ ਨਮਸਤੰਗ ਮਹੰਤੇ ਨਮਸਤੇ ਨਮਸਤੰਗ ਸੁਹਾਗੇ ਨਮੋ ਸਰਬ ਸੁਖੰ ਨਮ ਸਰਬ ਭੋਗੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਚਰੀ ਛੰਦ ਤੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਪੀਤਾ ਤਰਮਾਨ ਹੈ ਨਿਧਾਨ ਹੈ ਤ੍ਰਿਭਰਗਿਆ ਸਰਗਿਆ ਨੀਲ ਹੈ ਨਾਦਿਆ ਜੇ ਹੈ ਜਾਦ ਹੈ ਜਨਮ ਹੈ ਵਰਣ ਹੈ ਭੂਤਿਆ ਭਰਨੇ ਗੰਜ ਹੈ ਭਾਂਜਿਆ ਝੂਜਿਆ ਝੰਜ ਹੈ ਅਮੀਰ ਕੈਰ ਪੀ ਕੈ ਧੰਦ ਹੈ ਬੰਦ ਹੈ ਨਿਰਬੂਜਿਆ ਸੂਜਿਆ ਕਰ ਹੈ ਜਲ ਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਅਰਬੂ ਅਨੰਤ ਹੈ ਮਹੰਤ ਹੈ ਅਲੀ ਕਰਨ ਸ੍ਰੀ ਕਰਨ ਲੰਬ ਹੈ ਸੰਭ ਹੈ ਗਮ ਹੈ ਜਮ ਹੈ ਭੂਤਿਆ ਸੂਤੈ ਹੈਲੋ ਕੈ ਸੋ ਕੈ ਕਰਮ ਹੈ ਭਰਮੈ ਅਜੀਤ ਹੈ ਭੀਤਿਆ ਬਾਹ ਹੈ ਗਾਹ ਹੈ ਮਾਨ ਹੈ ਨਿਧਨ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆ ਛੰਦ ਨਮੋ ਸਰਬਾਨੇ ਸਮਸਤ ਨਿਧਾਨੇ ਨਮ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸਰਪਾਲੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਅਨੰਗੀ ਅਨਾਥੇ ਨਸੰਗੀ ਪਮਾਥੇ ਨਮ ਭਾਨ ਭਾਨੇ ਨਮ ਮਾਨ ਮਾਨੇ ਨਮੋ ਚੰਦਰ ਚੰਦਰੇ ਨਮ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਪਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੀ ਸਮਸਤੀ ਬਿਭੂਤੇ ਕਲੰਕਾਂਗ ਬਿਨਾ ਨਹੀਂ ਕਲੰਕੀ ਸਰੂਪੇ ਨਮੋ ਰਾਜ ਰਾਜੇ ਸੁਰੰਗ ਪਰਮ ਰੂਪੇ ਨਮੋ ਜੋਗ ਜੋਗੇ ਸੁਰੰਗ ਪਰਮ ਸਿੱਧੇ ਨਮੋ ਰਾਜ ਰਜੇ ਸਵੰਗ ਪਰਬ੍ਰਿਧੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਪਾਣੀ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇ ਸਵਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੀ ਕਰੂਰ ਕਰਮੀ ਨਮ ਪ੍ਰੇਤ ਪ੍ਰੇ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮ ਭੂ ਭੂਪੇ ਨਮੋ ਦਾਨ ਦਾਨੇ ਨਮ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰਗ ਇਸ਼ਨਾਨੰਗ ਨਮ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ ਸਦਾ ਸੱਚ ਦਾ ਆਨੰਦ ਸਰਬੰਗ ਪ੍ਰਣਾਸੀ ਅਨੂਪੇ ਅਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਅੰਮ੍ਰਿਤ ਕਰਤਾ ਅਧ ਉਰਦ ਅਰਦੰਗ ਅਗੰਗ ਓਗ ਹਰਤਾ
परम परम परमेश्वर पुरुषपालं सदा सर्वदा सदाता दयालं छेदीय भेदीय नाम काम समस्त उपराधि समस्त स्तम तेरा जो चात्री छंद जले है थले है पीते है पे है प्रभु है जू है दिस है पे सह भुजंग प्रयात हंदे अगाधे अबाधे आनंदी सुपे नम सर्वान समस्त निधाने नमस्तवंग निर्नाथि नमस्तवंग परमाथि नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नमो सर्वपेशे नमो राजराज नमो साज साजे नमो साह साहे नमो बाह माहे नमो गीत गीते नमो प्रीत प्रीते नमो रोक रोके नमो शोक शोके नमो सर्व रोगे नमो सर्व भोगे नमो सर्व जीतंग नमो सर्व पीतंग नमो सर्व ज्ञानंग नमो परमतानंग नमो सर्व मंत्रंग नमो सर्व जंत्रंग नमो सर्व दृश्यंग नमो सर्व कृष्णंग नमो सर्व रंगे त्रिपंगी अनंगे नमो जीव जीवंग नमो बीज बीज अखिजे पिजे समसं प्रसिजे कृपालंग स्वरूपे को कर्म प्रणासी सदा सर्वधारे दिशदंग निवासी चरपड़ छांद ताप

ਜਾਤਾ ਸਰਬੰਗ ਗਿਆਤਾ ਸਰਬੰਗ ਭਾਣੇ ਸਰਬੰਗ ਮਾਨੇ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਭੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂਆਲ ਛੰਦ ਤੁਆ ਪ੍ਰਸਾਦ ਆਦ ਰੂਪ ਅਨਾਦ ਮੁਰ ਜੌਨ ਪੁਰਖ ਪਾਰੂ ਸਰਮਾਨ ਤ੍ਰਿਮਾਨ ਦੇ ਭੇਵ ਆਦ ਵਧਾਰੂ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨ ਕਾਲ ਜਤਰ

ਪੇਖਤ ਧਮੁਨ ਹੰਜਾਜ ਸਰਮਾਨ ਸਰਵਤਰ ਮਾਨਸ ਦੈ ਮਨਤਾ ਹੇ ਏਕ ਮੂਰਤ ਨੇਕ ਦਸਨ ਕੀ ਰੂਪਾ ਨੇ ਕੋ ਖੇਲ ਖੇਲ ਅਖੇਲ ਖੇਲ ਅੰਤ ਕੋ ਫਿਰ ਏਕ ਦੇ ਭੇਵ ਨਾ ਜਾਣਹੀ ਜੇ ਭੇਦ ਔਰ ਕਤੇ ਰੂਪ ਰੰਗ ਨਾ ਜਾਤ ਬਸੁ ਜਾਣੀ ਕਹਿ ਜੇ ਆਤਮਾਤਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਨ ਹੀ ਪੁਰਤੀਨੋ ਲੋਕ ਚਾਹੁੰਦੇ ਕਿ ਬਿਖੈ ਜਗ ਜਾ ਪਹੀ ਜਹ ਜਾਪ ਆਦ ਦੇਵ ਅਨਾਦ ਮੂਰਤ ਥਾਪੇ ਸਭ ਜੇ ਥਾਪ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖ ਪਾਰੂ ਸਰਬ ਸਿਮਰਚ ਸੁਜੈ ਭਵ ਗਰਨ ਭਜਨ ਹਾਰ ਕਾਲਹੀਨ ਕਲ ਸੰਯੁਕਤ ਕਾਲ ਪੁਰਖ ਦੇਸ ਧਰਮ ਧਰਮ ਤੋਂ ਪਰਮ ਰੂਪ ਤੋਂ ਭੂਤ ਲੱਕ ਭੇਸ ਅੰਗ ਰੰਗ ਰੰਗ ਰੰਗ ਅੰਗ ਰੰਗ ਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕਾਮ ਆਪ ਰੂਪ ਅਮੀਕਾਨ ਸਤੇਕ ਪੁਰਖ ਅਭਦੂਤ ਹੈ ਗਰਭ ਗੰਜਨ ਸਰ ਭੰਜਨ ਆਦਿ ਰੂਪ ਅਚੂਤ ਅੰਗ ਹੀਨ ਅਭੰਗ ਅਨਾਤਮਿਕ ਪੁਰਖ ਪਾਰ ਸਰਵ ਲਾਇਕ ਸਰਵ ਕਾਇਕ ਸਰਵ ਕੋ ਪ੍ਰਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਧਿਆਨ ਭੇਖ ਸਰਵ ਸਾਸਨਾ ਜਾਨੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪ੍ਰਾਣ ਜਾ ਕਹਿ ਨਿਤ ਭਾਖ ਨਿਤੋ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾਵ ਅਨਾਵਈ ਬਹੁ ਚਿਤੋ ਮਦ ਭਰ ਛੰਦ ਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਰਾਸਨ ਭੰਗ ਉਪਮਾ ਨਾਂਗਰ ਭਵ ਪ੍ਰਕਾਸ਼ ਨਿਸਤਨ ਨਾਸ ਅਨੁਭਵ ਪ੍ਰਕਾਸ਼ ਨਿਸਤਨ ਨਾਸ ਆਜਨ ਬਾਹੁ ਸਾਹਨ ਸਾਹੁ ਰਾਜਨ ਰਾਜ ਭਾਲਨ ਭਾਨ ਦੇਵਨ ਦੇ ਉਪਮਾ ਮਹਾਨ ਇੰਦਰਾਨ ਇੰਦਰ ਬਾਲਨ ਬਾਲ ਰੰਕਰਨ ਕਾਲਨ ਕਾਲਨ ਭੂਤਿਆਂ ਗਾਬਾ ਭੰਗ ਆਤਮਿਤ ਉਦਾਰ ਗਾਤਮਿਤ ਉਪਾਰ ਗੁਣ ਗਰ ਉਦਾਰ ਮੋਨ ਗਨ ਪ੍ਰਣਾਮ ਨਿਰਪਹਿਨੇ ਕਾਮ ਆਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲਸਾ ਕਰਮ ਆਦਿ ਸਹਿ ਧਰਮ ਸਰਬਾ ਬਰਨਾਡੇ ਅੰਡਨ ਬਾਡੇ ਚਾਤਰੀ ਛੰਦ ਤਾ ਪ੍ਰਸਾਦ ਗੋਬਿੰਦੇ ਮਕੰਦੇ ਉਦਾਰੀ ਅਪਾਰੀ ਹਰਿਯੰ ਕਰਿਯੰ ਨਾਮੇ ਅਕਾਮੇ ਇਹ ਕਛਰੀ ਛੰਦ ਨਿਰਨਾਮੇ ਅਕਾਮੇ ਭਗਤ ਭੁਜੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾਉ ਚਤਰ ਚੱਕਰ ਹਰਤਾਉ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਤਰੀ ਛੰਦ ਨ ਸਤਰੈ ਨ ਮਿੱਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿਤਰੈ ਨ ਮਿੱਤਰੈ ਪਰੇ ਅਪਵਿੱਤਰੈ ਪ੍ਰਤੀਸੈ ਅਦਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਾ ਪ੍ਰਸਾਦ ਕਤੇ ਕੇ ਅਛਜ ਦੇ ਸਹਿ ਕੇ ਅਭਿਜ ਪੇ ਸਹਿ ਕੇ ਅਗੰਜ ਕਰਮੈ ਕੇ ਅਭੰਜ ਪਰਮੈ ਕੇ ਅਭਿਜ ਲੋਕੈ ਕੇ ਅਦਿਤ ਸੋਕੈ ਕੇ ਅਭਦੂਤ ਵਰਣੈ ਕੇ ਵਿਭੂਤ ਕਰਣੈ ਕੇ ਰਾਜਿੰਗ ਪਰਮੈ ਕੇ ਧਰਮੰਗ ਤੂ ਜੈਂਕ ਸੋਕ ਵਰਣੈ ਕੇ ਸਰਬਾ ਭਰਣੈ ਕੇ ਜਗਤੰ ਕ੍ਰਿਤੀਆਂ ਕੇ ਛਤਰੰਗ ਛਤਰੀਆਂ ਕੇ ਬ੍ਰਹਮੰਗ ਸਰੂਪੈ ਕੇ ਅਨੁਪ ਹਨੂਪੈ ਕੇ ਆਦਿ ਅਧੀ ਬੈਂਕ ਆਪ ਭੇ ਬੈਂਕ ਚਤਰੰਗ ਬਿਹੀਨੈ ਕੇ ਏਕਾ ਅਧੀਨੈ ਕੇ ਰੋਜੀ ਰਜਾਕਾ ਰਹੀਮਾ ਰਿਹਾ ਕੇ ਕਪਾਕ ਬੇਅਬੈਂ ਕੇ ਗੈਬਲ ਗੈਬੈਂ ਕੇ ਅਫਲ ਗੁਨਾਹੀ ਕੇ ਸਾਹ ਸਾਹੀ ਕੇ ਕਾਰ ਨੁਕਣਿੰਦ ਹੈ ਕੇ ਰੋਜੀ ਦੇਹੰਦ ਹੈ ਕੇ ਰਾਜਕ ਰਹੀਮ ਕੇ ਕਰਮ ਕਰੀਮ ਹੈ ਕੇ ਸਰਬੰਗ ਕਲੀ ਹੈ ਕੇ ਸਰਬੰਗ ਦਲੀ ਹੈ ਕੇ ਸਰਬਤਰ ਮਾਨੇ ਕੇ ਸਰਬਤਰ ਦਾਨੇ ਕੇ ਸਰਬਤਰ ਗਾਉਣੈ ਕੇ ਸਰਬਤਰ ਭੋਣੈ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਰਾਜੈ ਕੇ ਸਰਬਤਰ ਸਾਜੈ ਕੇ ਸਰਬਤਰ ਦੀਨੈ ਕੇ ਸਰਬਤਰ ਲੀਨੈ ਕੇ ਸਰਬਤਰ ਜਾਹੁ ਕੇ ਸਰਬਤਰ ਭਾਹੁ ਕੇ ਸਰਬਤਰ ਦਿਸੈ ਕੇ ਸਰਬਤਰ ਪਿਸੈ ਕੇ ਸਰਬਤਰ ਕਾਲੈ ਕੇ ਸਰਬਤਰ ਪਾਲੈ ਕੇ ਸਰਬਤਰ ਹੰਤਾਂ ਕੇ ਸਰਬਤਰ ਗੰਤਾਂ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜੈ ਕੇ ਸਰਬਤਰ ਰਾਜੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਭੁੱਖ ਹੈ ਕੇ ਸਰਬਤਰ ਤ੍ਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦਿਸ਼ਾ ਹੈ ਕੇ ਸਰਬਤਰ ਭਿਸ਼ਾ ਹੈ ਕੇ ਸਰਬਤਰ ਮਾਨੇ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪੇ ਹੈ ਕੇ ਸਰਬਤਰ ਥਾਪੇ ਹੈ ਕੇ ਸਰਬਤਰ ਭਾਨਾ ਹੈ ਕੇ ਸਰਬਤਰ ਮਾਨਾ ਹੈ ਕੇ ਸਰਬਤਰ ਇੰਦਰਾ ਹੈ ਕੇ ਸਰਬਤਰ ਚੰਦਰਾ ਹੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਭਿਮੈ ਕੇ ਆਕਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮਰ ਰਜੂ ਹਮੇਸ਼ਰ ਸਲਾਮੈ ਸਲੀ ਖਦਮ ਦਾਮੈ ਗਰੀਮਰ ਸਕਸਤੈ ਗਰੀਬਰ ਪ੍ਰਸਤੈ ਬਲਾਂਦਲ ਮਕਾਨੈ ਜਿਮਿਨੁਲ ਜਮਾਨੈ ਤਮਿਜੁਲ ਤਮਾਮੈ ਰੁਜਲ ਨਦਾਨੈ ਹਰਿਫਲ ਜੀਮਰ ਜਾਕ ਜਕੀਨ ਹੈ ਅਨੇਕੁਲ ਤਰੰਗ ਹੈ ਭੇਦੈ ਭੰਗੈ ਜੀਜੁਲ ਨਵਾਦੈ ਗਰੀਮੁਖ ਰਾਜੈ ਨਿਰੁਕਤ ਸਰੂਪੈ ਤ੍ਰਿਮੁਕਤੈ ਭੂਤੈ ਪ੍ਰਭੁਗਤ ਪ੍ਰਭੈ ਸੁਜੁਗਤ ਸੁਦੈ ਸਦੈਵੰ ਸਰੂਪੈ ਭੇਦੀ ਰੂਪੈ ਸਮਤੁ ਪ੍ਰਾਜੈ ਸਦਾ ਸਰਬ ਸਾਜ ਹੈ
ਸਮਸਤਲ ਸਦਾਮ ਸਦਾ ਕਾਮਨ ਬਾਸ ਰੂਪੈ ਗਾਧ ਰੂਪੈ ਓ ਅੰਗ ਆਦਿ ਰੂਪੈ ਨਾਸ ਰੂਪੈ ਅਨੰਗੀ ਨਾਮ ਮਿੱਤਰ ਭੰਗੀ ਤ੍ਰਿਕਾ ਮਿੱਤਰ ਬਰਬਿੰਦ ਬਾਧੇ ਅਗੰਜੇ ਗਾਦੇ ਸੁਭੰਗ ਸੁਭਾਗੇ ਸੁਸਰਬ ਅਨਰਾਗੈ ਤ੍ਰਿਭੁਗਤ ਸਰੂਪ ਹੈ ਅਛਿਜ ਹੈ ਛੂਤ ਹੈ ਕਿ ਨਰਕ ਪ੍ਰਣਾਸ ਹੈ ਪ੍ਰਚਲ ਪ੍ਰਵਾਸ ਹੈ ਨਿਰੋਕਤ ਪ੍ਰਵਾਂਸ ਦੈ ਵੰਸਦਾ ਹੈ ਵਿਭੁਗਤ ਸਰੂਪ ਹੈ ਪਰ ਜੁਗਤ ਅਨੂਪ ਹੈ ਨਿਰੋਕਤ ਸਦਾ ਹੈ ਵਿਭੁਗਤ ਪ੍ਰਭ ਹੈ ਅਨੋਕਤ ਸਰੂਪ ਹੈ ਪਰ ਜੁਗਤ ਅਨੂਪ ਹੈ ਚਾਤਰੀ ਛੰਦ ਅਭੰਗ ਹੈ ਨੰਗ ਹੈ ਭੀਖ ਹੈ ਲਿਖ ਹੈ ਭਰਮੈ ਕਰਮੈ ਨਾਦ ਜਗਾਦਿਆਂ ਜੈ ਹੈ ਬੈ ਹੈ ਭੂਤਿਆਂ ਤੂਤਿਆਂ ਨਾਸੈ ਦਾਸੈ ਧੰਦ ਹੈ ਬੰਦ ਹੈ ਭਗਤ ਹੈ ਬਰਕਤ ਹੈ ਅਨਾਸ ਪ੍ਰਕਾਸ਼ਨ ਚਿੰਤੈ ਸਨ ਤੈ ਲਿਖੈ ਦੇਖੈ ਲਿਖੈ ਭੀਖਾ ਢਾ ਹੈ ਗਾ ਹੈ ਸਮ ਹੈ ਗਮ ਹੈ ਨੀਲ ਹੈ ਨਾਦ ਅਨਿਤ ਹੈ ਸੁਨਿਤ ਹੈ ਜਾਤ ਹੈ ਜਾਦ ਹੈ ਚਰਪੜ ਛੰਦ ਤਵ ਪ੍ਰਸਾਦ ਸਰਬੰਗਹੰਤਾ ਸਰਬੰਗੰਤਾ ਸਰਬੰ ਖਿਆਤਾ ਸਰਬੰਗਿਆਤਾ ਸਰਬੰਗਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਕਰਮੰ ਸਰਬੰ ਧਰਮੰ ਸਰਬੰ ਯੁਕਤਾ ਸਰਬੰ ਮੁਕਤਾ ਰਸ਼ਾਵਲ ਛੰਦ ਤਵ ਪ੍ਰਸਾਦ ਨਮੋ ਨਰਕ ਨਾਸੇ ਸਦੈਵੰ ਪ੍ਰਕਾਸ਼ੇ ਅਰੰਗੰ ਸਰੂਪੇ ਅਭੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੁਪੇ ਨਾ ਪੋਤਰਾ ਨ ਪੁੱਤਰਾ ਨ ਸੁੱਤਰਾ ਨ ਮਿੱਤਰਾ ਨ ਤਾਤਾ ਨ ਮਾਤਾ ਨ ਜਾਤਨ ਪਾਤਾ ਹੈ ਨਿਰਸਾਕਨ ਤਰੀਕਾ ਮਿੱਤੋ ਅਮੀਕ ਸਦੈਵੰ ਪ੍ਰਭ ਅਜਾਇ ਹੈ ਅਦਾ ਹੈ ਭਗਵਤੀ ਛੰਦ ਤਵ ਪ੍ਰਸਾਦ ਜਾਹਰ ਜਹੂਰੇ ਕਿਹ ਆਜਰ ਹਜੂਰ ਹੈ ਮੇਸ਼ਰ ਸਲਾਮੇ ਸਮਸਤ ਕਲਾਮੇ ਕਿ ਸਾਹਿਬ ਦਿਮਾਗੇ ਕਿ ਸਰ ਚਰਾਗੇ ਕਿ ਕਾਮ ਕਰੀ ਮੈਂ ਕਿ ਰਾਜ ਕਰੀ ਮੈਂ ਕਿ ਰੋਜੀ ਦਿਹੰਦ ਹੈ ਕਿ ਰਾਜ ਕਰੇ ਹਿੰਦ ਹੈ ਕਰੀ ਮੁਲਕ ਮਾਲੇ ਕਿ ਸਰ ਜਮਾਲੇ ਗਰੀ ਮੁਲਕ ਰਾਜੇ ਗਰੀ ਮੁਲ ਨਵਾਜੇ ਹਰੀ ਪੁਰ ਸਕਾਨ ਹੈ ਰਾਸਨ ਪਕਾਨ ਕਲੰਕ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਨੀਮ ਰਜਾਇ ਕਰੀ ਮੈਂ ਸਮਸਤ ਜਵਾਹੇ ਕਿ ਸਾਹਿਬ ਕਰਾ ਹੈ ਕਿ ਨਰਕ ਪ੍ਰਣਾਸ ਹੈ ਬੈਤੂਨ ਬੈਤਲ ਨਿਵਾਸ ਹੈ ਕੇਸਰ ਬਲ ਗਵਨ ਹੈ ਮਿਸਰ ਰਵਨ ਹੈ ਤਮਾ ਮਲ ਤਜੀ ਮੈਂ ਸਮਸਤਲ ਅਜੀਜ ਹੈ ਪਰਮ ਪਰਮੇਸ਼ਰ ਸਮਸਤਲ ਅਦੀਸ ਹੈ ਦੇ ਸੁਲ ਲੇਖ ਹੈ ਮਿਸਲ ਭੇਖ ਹੈ ਜਿ ਮਿਲੋ ਜਬਾਹ ਹੈ ਅਮਿਕਲ ਮਾ ਹੈ ਕਰੀ ਮਲਕ ਮਾਲ ਹੈ ਕਿ ਜੁਰਤ ਜਮਾਲ ਹੈ ਕਿ ਤਲੰਗ ਪ੍ਰਕਾਸ਼ ਹੈ ਕਿ ਮਿੱਤੋ ਸੁਬਾਸ ਹੈ ਕੇ ਅਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ ਕਿ ਮਿੱਤੋ ਪਸਾਹ ਹੈ ਕਿ ਆਤਮ ਪ੍ਰਭ ਹੈ ਕਿ ਅਚਲੰਗ ਅਨੰਗ ਹੈ ਕਿ ਮਿੱਤੋ ਭੰਗ ਹੈ ਮਦ ਭਾਰ ਛੰਦ ਤਾ ਪ੍ਰਸਾਦ ਮੋਨ ਮਨ ਪ੍ਰਣਾਮ ਗੁਣ ਗਨ ਮਦਾਮ ਅਰਬਰ ਗਨ ਹਰ ਨਰ ਪ੍ਰਭੰਜ ਆਨ ਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਖੰਡ ਵਰ ਨਰ ਅਮੰਡ ਗਨ ਭਵਨਾਸ ਮੋਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਸੁਨ ਮਦਾਮ ਅਨ ਛਿਜ ਅੰਗ ਆਸਨ ਭੰਗ ਉਪਮਾ ਪਾਰ ਗਾਤ ਮਿਤ ਉਦਾਰ ਜਲ ਥਲ ਅਮੰਡ ਦਿਸ ਵਿਸ ਭੰਡ ਜਲ ਥਲ ਮਹੰਤ ਦਿਸ ਵਿਸ ਬੇਅੰਤ ਅਨ ਭਉ ਨਾਸ ਤ੍ਰਿਹੱਤਰ ਤ੍ਰਾਸ ਆਦਿਨ ਬਾਹੇ ਇੱਕ ਸਦਾਹ ਓਅੰਕਾਰ ਆਦਿ ਕਥਨੀ ਅਨਾਦਿ ਖਲਖਣ ਖਿਆਲ ਗੁਰਬਿਰਕਾਲ ਘਰ ਘਰ ਪ੍ਰਣਾਮ ਚਿਤ ਚਿਰਨਾਮ ਅਨ ਛਿਜ ਗਾਤ ਅਜਿਜਨ ਬਾਤ ਅਨ ਝੰਜ ਗਾਤ ਅਰਲੰਜ ਬਾਤ ਅਰਨ ਟੁੱਟ ਭੰਡਾਰ ਅਨ ਠੱਟ ਅਪਾਰ ਆਡੀਟ ਧਰਮ ਅਤ ਕੀਟ ਕਰਮ ਅਣ ਬ੍ਰਣ ਅਨੰਤ ਦਾਤਾ ਮਹੰਤ ਹਰ ਭੋਰ ਮਨਾ ਛੰਦ ਤਾ ਪ੍ਰਸਾਦ ਕਰਣਾਲਹ ਹੈ ਅਰਕਾਲਹ ਹੈ ਖਲ ਖੰਡਨ ਹੈ ਮਹਿਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਤ੍ਰਿਤ ਕੇ ਧਨ ਹੈ ਜਗ ਕੇ ਕਰਨ ਹੈ ਮਨ ਮਾਨ ਹੈ ਜਗ ਜਨ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਪਾਸ ਹੈ ਸਰਨਾਸ ਹੈ ਕਰਣਾ ਕਰ ਹੈ ਬੇਸਵੰਬਰ ਹੈ ਸਰਬੇਸ਼ਵਰ ਹੈ ਜਗਤੀਸ਼ਵਰ ਹੈ ਬ੍ਰਹਿਮੰਡਸ ਹੈ ਖਲਖੰਡਸ ਹੈ ਪਰਤੀ ਪਰ ਹੈ ਕਰਣਾ ਕਰ ਹੈ ਅਜਪ ਅਜਪ ਹੈ ਥਪ ਥਪ ਹੈ ਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਅੰਮ੍ਰਿਤਾ ਅੰਮ੍ਰਿਤ ਹੈ ਕਰਣਾ ਕ੍ਰਿਤਾ ਕ੍ਰਿਤਾ ਕ੍ਰਿਤਾ ਧਰਣੀ ਤ੍ਰੇਤਾ ਅਮਤੇਸ਼ਵਰ ਹੈ ਪਰਮੇਸ਼ਵਰ ਹੈ ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਅਜਬਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤਾ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਬਰ ਹੈ ਕਰੁਣਾਲਹ ਹੈ ਨਿਰਪਨਾਇਕ ਹੈ

ਸ਼ਰਾਵਕ ਸੁਧ ਸੁਨੋ ਹੁਸਧਾਨ ਕੇ ਦੇਖ ਪ੍ਰਯੋਗ ਘਾਰੂ ਯੋਗ ਜਤੀ ਕੇ ਸੂ ਸਰਾਰਦਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੀ ਮਤੰਗ ਦਰਿਜਰ ਸੰਗ ਅਨੁਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੁਦਤ ਪਾਵਨ ਕਿਗੁਣ ਕੋ ਜਾਤਨ ਵਾਰੀ ਭਾਰੀ ਪੁਜਾਨ ਕੀ ਭੂਪਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੀ।

ਰਹੇ ਬਸ ਧਿਆਨ ਲਗਾਇਓ ਨਾਥ ਫਰੀ ਲੀਏ ਸਾਸ ਮੰਦਰ ਲੋਗਿਓ ਪਰਲੋ ਗਵਾਇਓ ਬਸ ਕੀ ਵਿਖੇ ਆਣ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਪਤਾਇਓ ਸਾਚ ਕਹੂੰ ਸੁਣ ਲਿਓ ਸਭੈ।

ਨਿਰੰਕਾਰ ਕਾ ਜੀ ਨਿਤਨਹ ਭੈ ਆਪ ਆਪਣੀ ਬੁੱਧ ਹਜੀਤੀ ਬਰਨਤ ਭਿੰਨ ਭਿੰਨ ਤੋਹ ਤੇਤੀ ਤੁਮਰਾ ਲਖਾ ਨਾ ਜਾਇ ਪਸਾਰਾ ਕਿਹ ਬਿਨ ਸਜਾ ਪ੍ਰਥਮ ਸੰਸਾਰਾ।

ਨਿਰਾਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨ ਹੁਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਦਿਸ ਦੇਹ ਸੋ ਪਾਵੇ।

ਆਧਾਰੋ ਸਤਨਾਮ ਆਧਾਰਮੀ ਰਾਓ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਥਿਆਂ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੂ ਸਾਚਾ ਨਾਮੀ ਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋਤ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਰ

ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰਿ ਪਿਆਰਿਆ ਕਰ ਕਿਰਪਾ ਖਿਲ ਵਿਕਟੇ ਗਿਆਨ ਅੰਜਨ ਸਾਰਿਆ ਅੰਦਰ ਹੋਂ ਤਿਨ ਕਾ ਮੋਹ ਟੁੱਟਾ ਤਿਨ ਕਾ ਸਭ ਸੱਚਾ।

ਲਾਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਵਰਤੇ ਪਾਇਆ ਭਗਤਾ ਕੀ ਚਾਲ ਨਾਲੀ ਭਗਤਾ ਹਕੇਰੀ ਬਿਖ ਮਾਰ ਚਰਣਾ ਲਾਭ ਲੋਭ ਅਹੰਕਾਰ ਤਤਨਾ ਬਹੁਤ ਨਾ ਹੀ ਬੋਲਣਾ ਕੰਨੇ ਹੋ ਤਿੱਖੀ ਵੱਲ ਹੁਣ ਕੀ ਏਤ ਮਾਰਗ ਜਾਣਾ ਗੁਰਪ੍ਰਸਾਦਿ ਜਿਨੀ ਆਪਤ ਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਹੀ ਤਿਵ ਚਲਾ ਸੁਆਮੀ ਹੋ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤਿਵ ਚਲਾਹ ਜਿਨਹ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾ ਹੈ ਆਪਣੀ ਸੇ ਗੁਰਦੁਆਰਾ ਸੁਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿਨ ਕਹਿ ਮਨ ਮਸਿਆ ਜਿਨ ਧਰੋਹ ਲਿਖਿਆ ਆਇਆ ਇੱਕ ਬਿਨਾਂ ਕਨੇਰੇ ਕਰਹ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਿਨ੍ਹਾਂ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਮਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜਾ ਬਿਣ ਸਾਜਾ ਸਹਸਾ ਨਾ ਜਾਏ ਨਾ ਜਾਏ ਸਹਸਾ ਕਿਤ ਸੰਜਮ ਰਾਹ ਕਰਮ ਕਮਾਏ ਸਹਸਾ ਜੀ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੂ ਹਰ ਸਿਉ ਰਾਹੋ ਹਿਤ ਤਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਸਾ ਉਪਜਾਏ ਜੀਹੋ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਸ ਤਸਨਾ ਵੱਡਾ ਰੋਗ ਲੱਗਾ ਮਰਨ ਮਨ ਹੋ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਮੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪਹੁੰਚਾ ਨਾਹੀ ਮਨਸਾ ਸਤਿ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣਜਾਰੇ ਕਹਿ ਨਾਨਕ ਜਿਨਮਾ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ

ਅਨਜਾਏ ਅਨੇਕ ਜੋਨੀ ਭਰਮਾ ਵੈ ਬਿਨ ਸਤਿਗੁਰ ਮੁਕਤ ਨ ਪਾਏ, ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ। ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ, ਆਪ ਉਹ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ। ਚਿਤ ਜਿਨ ਕਾ ਹਿਰਨ ਚਿਤ ਜਿਨ ਕਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਿਰ ਬਾਣੀ। ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਸਮਾਣੀ, ਪੀ ਬਹੋ ਅੰਮ੍ਰਿਤ ਸਦਾ ਰਾਹੋ ਹਰ ਰੰਗ ਜਪੇ ਹੋ ਸਾਰੰਗ ਪਾਣੀ। ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋ।

ਬਾਣੀ ਚਿਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿਤ ਜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇਵ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖਿਆ ਗੁਰਮੁਖ ਸਾਹਿਬ ਬੁਝਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ।

ਨੇ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁੰਚ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੇ ਲਵੇ ਆਪੇ ਲਾਏ ਗੁਰਮੁਖ ਦਾ ਸੰਭਾਲੀ ਆਏ ਕਹਿ ਨਾਨ ਕੇਵਲ ਦਾਤਾ ਸੋ ਕਿਉਂ ਮਨਹੁ ਮਸਾਰੀ ਹੈ ਜੈਸੀ ਅਗਨ ਉਧਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰ ਵਾਰ ਭਲਾ ਪਾਇਆ ਲਿਵ ਚੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮਹੁ ਪੁਜਾ ਪਹੁ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿਨਾ ਲਿਵਲਾ ਗੀਤਨੀ ਵਿੱਚੇ ਮਾਇਆ ਪਾਇਆ ਹਰ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ ਮੁੱਲ ਨ ਪਾਇਆ ਜਾਏ ਕਿਸੈ ਵਟੋਂ ਰਹੇ ਲੋਕ ਵਿਲ ਲਾਏ ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ ਹਰ ਆਪ ਮੁਲਕ ਹੈ

ਪਾਏ। ਹਰ ਰਾਸ ਮੇਰੀ ਮਨ ਵਣ ਜਾ ਰਾ, ਹਰ ਰਾਸ ਮੇਰੀ ਮਨ ਵਣ ਜਾ ਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀ ਹੋ ਲਾਹ, ਕੱਟੇ ਹੋ ਦਿਹਾੜੀ ਇਹੋ ਧਨ ਤੇਨਾ ਮਿਲਿਆ, ਜਿਨ ਹਰ ਆਪੇ ਭਾਣਾ ਕਹਿਣਾ।

ਮੂਰਤਕਤਾ ਜਿੱਥੇ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਏ, ਹਰ ਰਸ ਬਾਹੁਰ ਨਾ ਲਾਗੇ ਆਈ, ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰੂ ਮਿਲਣ ਜਿਸੇ ਆਏ। ਕਹਿ ਨਾਨਕ ਹੋਰ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮਹਿ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਵੇ ਚਲਤ ਨਦਰੀ ਆਇਆ।

ਮਹਿ ਜੋ ਧਰੀ ਅਰਬਿਨ ਅਵਰਣ ਦੇਖੋ ਕੋਈ, ਅਰਬਿਨ ਅਵਰਣ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ

ਆਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਵਾ ਰਸਨਾ ਰਸ ਸਮਾਣੀ ਸੱਚ ਅਲਖ ਵਡਾਣੀ ਤਾਂ ਕਿ ਗਤ ਕਹੀ ਨਾ ਜਾਏ।

ਵਜਾਇਆ ਵਜਾਇਆ ਵਾਜਾ ਪਾਉਣ ਨੌ ਦੁਆਰੀ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਓ ਨਵ ਨਿਧ ਤਿਸ

ਪਵਣ ਵਜਾਇਆ। ਇਹ ਸਾਚਾ ਸੋਹਿਲਾ ਸਾਚਾ ਘਰ ਗਾਬਹੋ, ਗਾਬਹੁ ਤਾਂ ਸੋਹਿਲਾ ਘਰ ਸਾਚਾ ਏ, ਜਿੱਥੇ ਸਦਾ ਸਤਿ ਆਵੇ। ਸੱਚੋ ਧਿਆਵਹਿ ਜਦ ਭਾਵਹਿ ਗੁਰਮੁਖ।

ਤ੍ਰਿਪ ਮਿਲਿਆ ਖਸਮ ਸੰਭਾਲਿਆ ਦਿਨ ਕਰੋ ਉਪਦੇਸ ਗਿਆਨ ਜੰਦਿਆ ਨਿਤਰ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਏ ਥਾ ਲਗਨ ਵਿਚਾਰਿਆ ਕਰ ਕਿਰਪਾ ਪਾਲ ਤਾਰੇ।

ਮੋਹ ਦਿਆਲ, ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਨਾ ਸੀ, ਹੁਕਮ ਨੇ ਪ੍ਰਮਾਣ ਦਾ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਰਚੁੰਦਿਆ ਸੁਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ

0: ਪਾਰ ਪੂਰ ਪੂਰ ਕਰੈ ਆਹਾਰ ਸਰਮ ਧਰਮ ਕਾ ਡੇਰਾ ਦੂਰ ਨਾਨਕ ਪੁਰੈ ਭਰਪੂਰ
1: ਮਥੈ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਸਾਈ ਨੀਰ ਵਸਤਰ ਪਹਿਰੋਵੈ ਪ੍ਰਵਾਨ ਮਲੇਸ਼ ਧਾਲੇ ਪੂਜ ਹੈ ਪੁਰਾਣ ਭਾਖ ਹੈ ਕੁੱਠਾ ਬੱਕਰਾ

ਸਭ ਆਖੇ ਆਪਣ ਸੁਣਾਏ ਸੋਚਣ ਕੱਢੀ ਹੈ ਕੀਤਾ ਪੋ ਆਪਣਾ ਪੇਲੇ ਖਸੰਢੀ ਹੈ ਜਰਣ ਨਾਇਤ ਜਗ ਤਾਂ ਕਾਇਤ ਗਾਰ ਬਹੰਡੀ ਹੈ ਮੰਦਾ ਕਿਸੇ ਨਾਖੀ ਹੈ ਪੜਕਰਿਓ ਬੁਝੀ ਹੈ ਮੂਰਖੇ ਨਾਲ ਨਾ ਲੁਝੀ ਹੈ ਮੂਰਖੇ ਨਾਲ ਨਾ ਲੁਝੀ ਹੈ।

ਆਪੇ ਕਰਨਾ ਕਿਉਂ ਕਲਾ ਪੇ ਹੀ ਤੇ ਧਾਰੀ ਹੈ, ਦੇਖ ਕੀਤਾ ਆਪਣਾ ਤਰਕੱਚੀ ਪੱਕੀ ਸਾਰੀ ਹੈ, ਜੋ ਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ।

ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਮਾ ਮੈਂ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣਿਆ ਦਾਸ ਕੂੜ ਕਮਾਣੇ ਕੂੜੋ ਹੋਵੇ ਨਾਨਕ ਸਿਫਤ ਵਿਗਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਪਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜਾ ਦਿਨ ਸੁਰਾਤ, ਹਰ ਲਾਜ ਰਖਾਏ। ਹਮ ਬਾਰਿਕ ਗੁਰ ਪਿਤਾ ਹੈ, ਜੇ ਮਤ ਸਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ, ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸੁਭਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤ ਬਾਣੀ ਸ੍ਰੀ ਆਸਾ ਜੀ ਕੀ ਵਾਰ ਸ਼ਬਦ ਕੀਰਤਨ ਨਾਲ ਜੁੜ ਕੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ ਜੋ ਪਾਵਨ ਲੜੀਵਾਰ ਕਥਾ ਉਪਦੇਸ਼ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਰਬ ਸਾਂਝੀ ਗੁਰਬਾਣੀ ਹੈ, ਗੁਰ ਸੋ ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂ ਡੋਲੈ, ਸਾਰੇ ਧਰਮਾਂ ਨੂੰ ਬੋਲਦੀ ਹੈ, ਕਿਸੇ ਨਾਲ ਕੋਈ ਦੁਵੈਸ਼ ਨਹੀਂ, ਸਾਂਝਾ ਉਪਦੇਸ਼ ਆਪ ਇੱਕ ਅਕਾਲ ਪੁਰਖ ਦੇ ਦਰ ਤੋਂ ਆਈ ਹੈ, ਅਡੋਲ ਹੈ, ਗਿਆਨ ਸੰਪੂਰਨ ਹੈ, ਕੋਈ ਗੁਰਬਾਣੀ ਨੂੰ ਝੂਠਲਾ ਨਹੀਂ ਸਕਦਾ ਹੈ, ਜਿਹੜਾ ਝੂਠਾ ਹੋ ਜੇ ਉਹ ਡੋਲਦਾ ਹੈ, ਉਹ ਸਹਿਸਿਆਂ ਵਿੱਚ ਪੈਂਦਾ, ਗੁਰਬਾਣੀ ਸੰਪੂਰਨ ਗਿਆਨ ਹੈ, ਇਸ ਕਰਕੇ ਅਡੋਲ ਹੈ, ਕੋਈ ਟੱਚ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਨੂੰ ਜਹਾਂਗੀਰ ਨੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਲਾਹੌਰ ਸੱਦ ਕੇ ਚੰਡਾਲ ਚੌਂਕੜੀ ਦੀਆਂ ਸ਼ਿਕਾਇਤਾਂ ਕਰਕੇ ਉਹਦੇ ਅੰਦਰ ਆਪਦੇ ਵੀ ਮੁਤਾਸਬ ਭਰਿਆ ਹੋਇਆ ਸੀ, ਸਵਾਲ ਕੀਤੇ ਸੀ ਕਈ ਤਰ੍ਹਾਂ ਦੇ, ਮੁਸਲਮਾਨ ਤੇ ਹਿੰਦੂਆਂ ਦੀ ਬਹਿਸ ਦੇ, ਈਰਖਾ ਦੁਆਇਸ਼ ਦੇ, ਕਿਹੜਾ ਧਰਮ ਵੱਡਾ ਹੈ, ਖੁਦਾ ਨੂੰ ਕਿਹੜਾ ਪ੍ਰਵਾਨ ਹੈ। ਉਸ ਵੇਲੇ ਪਾਵਨ ਸ਼ਬਦ ਉਚਾਰਨ ਕਰਕੇ ਸਾਂਝੀਵਾਲਤਾ ਦਾ ਸਦਾ ਸਬੂਤ ਦਿੱਤਾ ਸੀ ਸੱਚੇ ਪਾਤਸ਼ਾਹ। ਦੋਵਾਂ ਧਰਮਾਂ ਦੇ ਸਨਾਤਨੀ ਹਿੰਦੁਸਤਾਨ ਦੇ ਤੇ ਇਸਲਾਮ ਦੇ ਅਰਬ ਕੰਟਰੀਆਂ ਦੇ ਨਾਮ ਦੇ ਕੇ ਪਾਵਨ ਸ਼ਬਦ ਵਿੱਚ ਸੋ ਸੱਚੇ ਪਾਤਸ਼ਾਹ ਜੀ ਨੇ ਤਸੱਲੀ ਕਰਵਾਈ ਸੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਹੋਰ ਵੀ ਸ਼ਬਦ ਆਉਂਦੇ ਨੇ, ਕੋਈ ਬੋਲੈ ਰਾਮ ਰਾਮ ਕੋਈ ਖੁਦਾ।

ਇਹ ਸਾਰਾ ਸ਼ਬਦ ਰਹਾਉ। ਕੋਈ ਨਾਵੈ ਤੀਰਥ, ਕੋਈ ਹਜ ਜਾਏ, ਕੋਈ ਕਰੈ ਪੂਜਾ, ਕੋਈ ਸਿਰ ਨਿਵਾਏ। ਸੋ ਇਸ ਤਰ੍ਹਾਂ ਆਪ ਜੀ ਨੇ ਉਚਾਰੇ ਸੀ। ਇਹ ਵੀ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਸੋਹਣਾ ਜਵਾਬ ਦੇ ਰਹੇ ਨੇ ਦੋਵਾਂ ਦੇ ਨਾਮ। ਪਿੱਛੋਂ ਆਪਾਂ ਵਿਚਾਰਿਆ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀਮ, ਦੋਵਾਂ ਦੇ ਸਾਂਝੇ ਨਾਮ ਨੇ, ਦੋਵਾਂ ਮਜ਼ਹਬਾਂ ਦੇ, ਹਿੰਦੂਇਜ਼ਮ ਮੁਸਲਮਾਨਾਂ ਦਾ ਜੋ ਮਤ ਹੈ। ਅੱਲਾਹ ਲੱਖ ਅਪਾਰ, ਖੁਦ ਖੁਦਾਏ ਵੱਡ ਬੇਸੁਮਾਰ। ਸੋ ਅੱਲਾਹ ਲੱਖ ਅਲੱਖ ਆ ਗਿਆ ਹਿੰਦੁਸਤਾਨ ਭਾਸ਼ਾ ਦਾ ਸ਼ਬਦ। ਅੱਲਾਹ ਅਰਬੀ ਦਾ ਸ਼ਬਦ ਹੈ, ਪਵਿੱਤਰ। ਖੁਦ ਖੁਦਾਏ ਵੱਡ ਬੇਸੁਮਾਰ, ਖੁਦ ਖੁਦਾਏ ਉਹਨਾਂ ਦਾ ਬੇਸੁਮਾਰ ਹਿੰਦੁਸਤਾਨ ਪਾਤਸ਼ਾਹ ਦਾ। ਓ ਨਮੋ ਭਗਵੰਤ ਗੋਸਾਈ, ਖਾਲਕ ਰਵ ਰਹਿਆ ਸਰਬ ਠਾਈ। ਸੋ ਭਗਵੰਤ ਗੋਸਾਈ ਇੱਧਰ ਆ ਤੇ ਉੱਧਰ ਖਾਲਕ ਹੈ, ਰਵ ਰਹਿਆ ਸਰਬ ਠਾਈ ਸ਼ਬਦ ਹੈ। ਰਹਾਉ ਜਗਨਨਾਥ ਜਗ ਜੀਵਨ ਮਾਧੋ, ਭਉ ਪੰਜਨ ਰਿਦ ਮਾਹੇ ਅਰਾਧੋ। ਫਿਰ ਇਹ ਨਾਮ ਆ ਗਏ, ਰਿਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਬਤਰ ਮੁਕੰਦ। ਹੁਣ ਅੱਗੇ ਹੋਰ ਬਖਸ਼ਿਸ਼ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ। ਮਿਹਰਬਾਨ ਮੌਲਾ ਤੂੰ ਹੀ ਏਕ, ਮਿਹਰਬਾਨ ਆ, ਮਿਹਰ ਕਰਨ ਵਾਲਾ ਹੈ ਸੱਚੇ ਪਾਤਸ਼ਾਹ। ਔਰ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਜੀਏ ਸਗਲ ਕਉ ਦੇ ਦਾਨ, ਤੂੰ ਕਾਹੇ ਡੋਲੈ ਪ੍ਰਾਣੀ ਆ, ਤੂੰ ਦਰਾਖਾ ਗਾ ਸਿਰਜਣਹਾਰ। ਜਿਨ ਪੈਦਾ ਇਸ ਤੂੰ ਕੀ ਆ, ਸੋਈ ਦੇ ਆਧਾਰ। ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ। ਐਸੇ ਆਪ ਜੀ ਨੇ ਹੋਰ ਵੀ ਤਿਲੰਗ ਰਾਗ ਵਿੱਚ ਸ਼ਬਦ ਬਖਸ਼ਿਸ਼ ਕੀਤੇ ਨੇ। ਮਿਹਰਬਾਨ ਵੀ ਉਹਨਾਂ ਦਾ ਹੀ ਸ਼ਬਦ ਹੈ। ਸੋ ਮਿਹਰਬਾਨ ਆ, ਮਿਹਰ ਕਰਨ ਵਾਲਾ ਹੈ। ਮੌਲਾ, ਮੌਲਾ ਤੋਂ ਭਾਵ ਸਰਬ ਵਿਆਪਕ ਹੈ ਜੀ। ਇਹ ਅਰਬੀ ਦਾ ਸ਼ਬਦ ਹੈ, ਅਰਬੀ ਅਰਬੀ। ਇਹਦੇ ਵਿੱਚ ਕਹਿੰਦੇ ਮੌਲਾ ਜੋ ਸਾਰੇ ਰਵਿਆ ਹੋਵੇ, ਪਰਿਪੂਰਨ ਹੋਵੇ। ਤੂੰ ਹੀ ਏਕ ਮਿਹਰ, ਮਿਹਰ ਕਰਨ ਵਾਲਾ ਮੌਲਾ ਸਰਬ ਵਿਆਪਕ, ਸਾਰੇ ਥਾਵਾਂ 'ਤੇ ਤੂੰ ਇੱਕ ਹੀ ਹੈ। ਤੂੰ ਹੀ ਏ ਇਸਲਾਮ ਮਤ ਹੈ, ਤੂੰ ਇੱਕ ਹੀ ਹੈ, ਕੇਵਲ ਇੱਕ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ। ਕੁਰਾਨ ਇਹ ਕਹਿੰਦੀ ਅੱਲਾ ਵਾਹਿਦ ਲਾ ਸ਼ਰੀਕ ਹੈ। ਉਹ ਅੱਲਾ ਜਿਹੜਾ ਉਹ ਕੇਵਲ ਇੱਕ ਆ, ਉਹਦਾ

ਸ਼ਰੀਕ, ਤੂੰ ਇੱਕ ਆ, ਇਹ ਹੀ ਕਹਿੰਦੀ ਹੈ ਕੁਰਾਨ। ਪੀਰ ਪੈਗੰਬਰ ਸੇਖ, ਮਹਾਰਾਜ ਕਹਿੰਦੇ ਪੀਰ ਜਿਹੜੇ ਉੱਚ ਅਵਸਥਾ ਵਾਲੇ ਨੇ, ਮੁਸਲਮਾਨਾਂ ਵਿੱਚ ਪੂਜੇ ਜਾਂਦੇ ਨੇ, ਮਗਰੋਂ ਵੀ ਇਹਨਾਂ ਦੀਆਂ ਕਬਰਾਂ ਪੂਜਦੇ ਨੇ, ਗੁਰਮਤ ਦਾ ਵਿਧਾਨ ਨਹੀਂ ਹੈ। ਪੀਰ ਉੱਚੀ ਅਵਸਥਾ ਵਾਲੇ, ਪੀਰ ਪੈਗੰਬਰ ਔਲੀਏ, ਹੋਰ ਵੀ ਆਉਂਦੇ ਨੇ, ਪੀਰ ਪੈਗੰਬਰ ਸੇਖ, ਪੀਰ ਪੈਗੰਬਰ ਔਲੀਏ ਕੋ ਥਿਰ ਨਾ ਰਹਾ ਸੀ। ਪੀਰ ਉੱਚ ਜਾਤੀ ਦੇ ਲੋਕ ਜਾਂ ਕਹੇ ਜਾਂਦੇ ਨੇ ਉੱਚੀ ਅਵਸਥਾ ਵਾਲੇ। ਪੈਗੰਬਰ ਅੰਬਰ ਹੁੰਦਾ ਆਕਾਸ਼, ਅੰਬਰਾਂ ਤੋਂ ਪੈਕ ਲੈ ਕੇ ਆਉਣ ਵਾਲੇ ਕੋਈ ਸੁਨੇਹਾ, ਪੈਗਾਮ, ਪੈਗਾਮ ਲੈ ਕੇ ਆਉਣ ਵਾਲੇ ਵਿਸ਼ੇਸ਼ ਕਰਕੇ ਉਹ ਪੈਗੰਬਰ ਮੰਨੇ ਗਏ ਨੇ ਇਸਲਾਮ ਵਿੱਚ। ਸੋ ਸਵਾ ਲੱਖ ਪੈਗੰਬਰ ਤਾਂ ਕੇ ਪਾਵਨ ਬਚਨ ਆਉਂਦੇ ਨੇ। ਪੈ ਜਿੱਥੇ ਆ ਪਾਸ ਬੈਠੀ ਬੀਬੀ ਕਬਲਾ ਦਾਸ, ਸਵਾ ਲੱਖ ਪੈਗੰਬਰ ਤਾਂ ਕੇ, ਸਵਾ ਲੱਖ ਮੰਨੇ ਗਏ ਨੇ ਮੁਹੰਮਦ ਸਾਹਿਬ, ਇਬਰਾਹੀਮ ਆਦਿਕ ਜਿਨ੍ਹਾਂ ਨੇ ਸੁੰਨਤ ਚਲਾਈ ਆ ਕੇ। ਮੁਹੰਮਦ ਸਾਹਿਬ, ਹਜ਼ਰਤ ਮੁਹੰਮਦ ਸਾਹਿਬ, ਇਹ ਅਖੀਰਲਾ ਅਤੇ ਲਾਸਟ ਪੈਗੰਬਰ ਮੰਨਿਆ ਇਸਲਾਮ ਦਾ ਅਖੀਰਲਾ। 1,24,000 ਮਾਂ ਇਹਨੂੰ ਮੰਨਿਆ ਹੈ ਅਖੀਰਲਾ। ਸਵਾ ਲੱਖ ਲਿਖਿਆ ਬਾਣੀ ਵਿੱਚ, 1,000 ਖਲੀਫੇ ਮੰਨੇ ਗਏ ਨੇ ਜਿਨ੍ਹਾਂ ਮਗਰੋਂ ਪ੍ਰਚਾਰ ਕੀਤਾ ਹੈ। ਇਉਂ ਸਵਾ ਲੱਖ ਪੈਗੰਬਰ ਮੰਨੇ ਗਏ ਨੇ ਇਸਲਾਮ ਵਿੱਚ, ਇਸਲਾਮ ਦੀਆਂ ਕਿਤਾਬਾਂ ਵਿੱਚ। ਉਹਨਾਂ ਅਨੁਸਾਰ ਇਬਰਾਹੀਮ, ਮੁਹੰਮਦ ਸਾਹਿਬ ਆਦਿਕ, ਪੀਰ ਪੈਗੰਬਰ ਸੇ ਵਿਸ਼ੇਸ਼ ਕਰਕੇ ਪੈਗਾਮ ਲੈ ਕੇ ਆਏ ਹੋਏ ਅੰਬਰਾਂ ਤੋਂ, ਆਕਾਸ਼ ਤੋਂ, ਖੁਦਾ ਅੱਲਾ ਤਾਲਾ ਵੱਲੋਂ। ਸੋ ਪੈਗੰਬਰ ਸੇਖ, ਸੇਖ ਇਸੇ ਤਰ੍ਹਾਂ ਸੇਖ ਹੁੰਦੇ ਬਿਰਧ ਜਾਤੀ ਵਾਲੇ, ਵੱਡੀ ਉਮਰ ਵਾਲੇ, ਜਾਂ ਚਿਸ਼ਤੀ ਸੂਫੀ ਫਕੀਰਾਂ ਦਾ, ਚਿਸ਼ਤੀ ਸਿਲਸਿਲੇ ਦੇ ਜਿਹੜੇ ਮੁਖੀ ਹੋਏ ਨੇ ਉਹਨਾਂ ਨੂੰ ਸੇਖ ਲੱਗਾ। ਉਹਨਾਂ ਨਾਲ ਵੀ ਬਹੁਤ ਕਰਨੀ ਵਾਲੇ, ਜਿਨ੍ਹਾਂ ਬੰਦਗੀ ਦੇ ਨਾਲ ਦੁਆਇਸ਼ ਨੂੰ ਮੇਟਿਆ, ਸਾਰੇ ਇਕੱਲਾ ਖੁਦਾ ਨੂੰ ਸਾਕਾਰ ਕੀਤਾ ਹੈ ਬੰਦਗੀ ਦੇ ਨਾਲ। ਸੋ ਸੱਚੇ ਅਤੇ ਸੁੱਚਾ ਫਿਰਕਾ ਸੂਫੀ ਫਕੀਰਾਂ ਦਾ, ਜਿਵੇਂ ਬਾਬਾ ਫਰੀਦ ਸਾਹਿਬ ਜੀ ਨੇ, ਸ਼ੇਖ ਫਰੀਦ, ਉਹਨਾਂ ਮੂਹਰੇ ਬਾਣੀ ਸ਼ੇਖ ਫਰੀਦ ਜੀ ਹੋ ਗਈ, ਰਾਗ ਆਸਾ ਬਾਣੀ ਸ਼ੇਖ ਫਰੀਦ ਜੀ ਹੋ ਗਈ, ਸਲੋਕ ਸ਼ੇਖ ਫਰੀਦ ਕੇ ਉਹਨਾਂ ਦੇ ਨਾਮ ਮੂਲੇ ਸਿਰਲੇਖ ਦਿੱਤਾ ਸਤਿਗੁਰਾਂ ਬਾਣੀ ਉੱਤੋਂ ਲਿਖਣ ਲੱਗੇ। ਸੇਖ ਉੱਚ ਅਵਸਥਾ ਦੇ ਮਾਲਕ, ਸੇਖ ਜਿਹੜੇ ਨੇ ਇਹ ਬੜੇ ਪੂਜਨੀਕ ਨੇ, ਸੂਫੀ ਫਕੀਰਾਂ ਦਾ, ਚਿਸ਼ਤੀ ਸਿਲਸਿਲੇ ਦੇ ਜਿਹੜੇ ਮੁਖੀ ਹੋਏ ਨੇ ਇਹ ਸੇਖ। ਹੁਣ ਭਾਵੇਂ ਅਮੀਰਾਂ ਨੂੰ ਸੇਖ ਕਹਿ ਦਿੰਦੇ ਨੇ, ਡਬਈ ਆਦਿਕ ਦੇ ਜਿਹੜੇ ਬਹੁਤ ਵੱਡੇ ਕਾਰੋਬਾਰੀ ਲੋਕ ਨੇ, ਰਾਜੇ ਨੇ, ਉਹ ਵੀ ਸੇਖ ਖਵਾਉਂਦੇ ਨੇ। ਪੀਰ ਪੈਗੰਬਰ ਸੇਖ, ਇਹ ਮਹਾਰਾਜ ਕਹਿੰਦੇ ਇਸਲਾਮ ਵਿੱਚ ਇਹ ਨਾਮ ਦਿੰਦੇ ਹੋ ਤੁਸੀਂ, ਦਰਜਿਆਂ ਦਰਜੇ ਬਦਰਜੇ, ਦਿਲਾਂ ਕਾ ਮਾਲਕ ਕਰੇ ਹਾਕ, ਦਿਲਾਂ ਦਾ ਮਾਲਕ ਆ ਉਹ, ਫਿਰ ਇਹ ਕਹਿੰਦੇ ਹੋ ਮਾਲਕ ਦਿਲਾਂ ਦਾ, ਸਾਰੇ ਦਿਲਾਂ ਦਾ, ਹਿਰਦਿਆਂ ਦੇ ਵਿੱਚ ਵਾਸਾ ਉਹਦਾ, ਹਰ ਇੱਕ ਹਿਰਦੇ ਦੇ ਵਿੱਚ ਵਾਸਾ ਹੋਣ ਕਰਕੇ ਮਨਾਂ ਦੇ ਵਿੱਚ, ਹਿਰਦਿਆਂ ਵਿੱਚ, ਦਿਲਾਂ ਵਿੱਚ, ਦਿਲਾਂ ਦਾ ਮਾਲਕ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ, ਘੱਟ ਘੱਟ ਮੈਂ ਹਰ ਜੋ ਬਸੈ, ਸੰਤਨ ਕਹਿਓ ਪੁਕਾਰ। ਸਾਰੇ ਦਿਲਾਂ ਵਿੱਚ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ, ਹਿਉ ਨਾ ਕਹਿ ਹੀ ਠਾਹ, ਮਾਣਕ ਸਭ ਅਮੋਲ ਵੇ, ਸਾਰਿਆਂ ਵਿੱਚ ਉਹ ਸੱਚੇ ਪਾਤਸ਼ਾਹ, ਦਿਲਾਂ ਮਾਲਕ, ਦਿਲਾਂ ਦਾ ਮਾਲਕ ਆ ਇਹ ਵੀ ਕਹਿੰਦੇ ਹੋ। ਕਰੇ ਹਾਕ, ਫਿਰ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਨੂੰ ਹਾਕ ਮਾਰਦਾ ਹੈ, ਹਾਕ ਆਵਾਜ਼ ਦੇਣੀ, ਸੁਚੇਤ ਕਰਨਾ,
हक तो भाव हकना उची बोल के हाक मारनी सुचेत करना। कोई बंदा परतख किसी नूं पता नहीं रास्ते ते तुरिया जा रहा है, पहली बार जा रहा है, सफर कर रहा है, मूहरे टोआ है, रास्ता खराब है, कोई जाणू बंदा आउंदा है, जानकार जिहड़ा मूहरे आ रहा वह कहिंदा बच के आवाज दिंदा वेखी कि टोए च ना जा पई खूह है मूहरे, आवाज दे के सुचेत कर दिंदा। सच्चे पातशाह दिलां दे विच बैठा होया अकाल पुरख हर एक नूं जदों कोई माड़ी सोचनी माड़ा कर्म करदा है तां उह इक वार हाक मारदा है, सुचेत करदा है, रुक आत्मा सुनेहा देंदी है, सुचेत करदी है, रुक गलत है तूं। और उस वेले जे बंदा चंगी सोचनी रखे ते सोहनी सोच अंदरों ही पैदा होई जांदी है, अंदरों ही रह देई जांदा सच्चे पातशाह। जे कोई ना गौले तो उन्हों फिर उहदे अंदर घटदी जांदी है हाक। जे कोई ना को संगत वल्लों मुड़े अपना जीवन गाल लवे। इस करके यही करे हाक सारिआं नूं हाक मारदा है, सुचेत करदा है, ये गलत है, ये ठीक है। रब दा प्यारे दी सोचनी जिहड़ी है चढ़दी कला वाली हुंदी है, उहदे अंदर खेड़ा आनंद बणिआ रहे। सोहणीआं घाड़तां तिथा घाड़त घड़ी है बहुत अनूप, सौ सोहणीआं घाड़त आउंदीआं ने। करे हाक पाप बंदा कहिंदा मेथों करा लिया, करा के माड़ा कर्म करके कहिंदा हुक्म विच होया। सच्चे पातशाह वो ते सुचेत करदा रोकदा है, तू आप कीता है। दिलां का मालक करे हाक, आख तो भाव आवाज देंदी आत्मा, सुचेत करदी है रुक गलत है तू। दिलां का मालक करे हाक यही कहिंदियां ने कतेबां कि वो सच्चे पातशाह अल्लाह खुदा ताला गुनाहां तों बचा लवे, गुनाह बख्श दे साडे। तू ते हाक करदा वा दिलां दा मालक, तू सुचेत करदा वार वार, पर फिर भी बंदा गुरु तेग बहादुर साहब सच्चे पातशाह जी फरमान करदे ने जान बूझ के बावरे तैं भूल बिगाड़ियो। ऐ बौले झले मनुख, जान बूझ के भी तू भुल के अपना कार्ज बिगाड़ लिया। जान बूझ के बावरे तू जान बुझ के अपना काम बिगाड़ दे। मानस जन्म दा पापां विच को संगत विच प्रवृत्त हुन्ना है। पाप करत सुखच्यो नहीं नह गर्भ निवार्यो, पाप करदे आ तैनू आवाज भी दित्ती अंदरों आत्मा ने। आत्मा ही ते वाहिगुरु दा सूक्ष्म रूप आ, पर पाप करत सुखच्यो नहीं, तू गुनाह पाप करन लगा संकोच नहीं कीता, नहीं रुकिया। पाप करत सुख च्यो नहीं नह गर्भ निवार्यो, अपना हंकार नहीं दूर की। वे दिलां का मालक करे हाक, महाराज कहिंदे हाक मार। कुरान कतेब ते पाक, फिर धन गुरु अर्जन देव साहिब महाराज जी, ये विशेषता ही है सतगुरां दी, निडरता निरभउ वाली अवस्था है। सो कुरान कतेब ते पाक, महाराज कहने कुरान ते कतेबां तो जो मुसलमाना दियां कतेबां ने, कुरान सो अंजील तौरेत जंबूर ये मुसलमाना दियां ईसाइयां दियां यहूदियां दियां कतेबां ने, धार्मिक ग्रंथ ने, मजहब ग्रंथ ने। कुरान कतेब ते पाक इन्हां तो पवित्र है, पाक है। कुरान दा भाव हुंदा कुर हुंदा आकाश, आकाश विच्चों आई हुई बाणी आवाज ज्ञान गैबी, सो कनसो गैबी अक ज्ञान आकाश कुरान आई हुई। यही कहिंदे ने कुरान सफुर होई है। पहली बार जदों आईयां सी अज तां कोल बैठी सी मुहम्मद साहब दी पत्नी खदीशा, क्या उन्हें भी कहा ये बोल तुहाडे नहीं ने। उन्हें कहा तू सच कह रही है खदीशा, ये बोल मेरे नहीं है। कुरान कोरा आकाश
ਆਕਾਸ਼ ਤੋਂ ਆਇਆ ਹੋਇਆ ਪੈਗਾਮ ਪੈਗੰਬਰ ਤਾਂ ਹੀ ਮੰਨੇ ਗਏ ਨੇ। ਸੋ ਕੁਰਾਨ ਕਿਤਾਬ ਤੇ ਪਾਕ, ਫਿਰ ਮਹਾਰਾਜ ਕਿਉਂ ਕਹਿ ਰਹੇ ਨੇ ਕੁਰਾਨ ਕਿਤਾਬ ਤੇ ਪਾਕ ਉਹਨਾਂ ਤੋਂ ਪਵਿੱਤਰ ਆ? ਕਾਰਨ ਇਹ ਹੈ ਵੀ ਕੁਰਾਨ ਦੇ ਤੀਜੇ ਸੁਫਾਰੇ ਵਿੱਚ ਲਿਖਿਆ, ਜਿਹਨਾਂ ਪੜ੍ਹੀ ਹੈ, ਲਿਖਿਆ ਹੋਇਆ ਕਿ ਉਹਦੇ ਵਿੱਚ ਮੁਹੰਮਦ ਸਾਹਿਬ ਜਾ ਰਹੇ ਸੀ ਤੇ ਉਹਨਾਂ ਨੇ ਉਸ ਵੇਲੇ ਵੇਖਿਆ ਰਸਤੇ ਵਿੱਚ ਜਿਹੜੇ ਹਿੰਦੂ ਸੀ ਉਹ ਢੱਠੇ ਨੂੰ ਪੂਜ ਰਹੇ ਸੀ, ਢੱਠੇ ਨੂੰ, ਗਊ ਨੂੰ ਪੂਜਦੇ ਨੇ, ਢੱਠੇ ਨੂੰ ਪੂਜ ਰਹੇ ਸੀ, ਉਹਦੀ ਪੂਜਾ ਕਰ ਰਹੇ ਸੀ। ਇਹ ਵੇਖ ਕੇ ਗੁੱਸਾ ਆਇਆ ਮੁਹੰਮਦ ਸਾਹਿਬ ਨੂੰ, ਉਸੇ ਵੇਲੇ ਮੁਸਲਮਾਨਾਂ ਨੂੰ ਆਪਣੇ ਨਾਲ ਦਿਆਂ ਨੂੰ ਕਿਹਾ ਇਹ ਗਲਤ ਹੈ, ਖੁਦਾ ਦੇ ਬਰਾਬਰ ਕਿਸੇ ਹੋਰ ਪਸ਼ੂ ਦੀ ਪੂਜਾ ਹੋਵੇ ਇਹ ਮੈਨੂੰ ਮਨਜ਼ੂਰ ਨਹੀਂ ਆ, ਇਹ ਠੀਕ ਨਹੀਂ ਹੈ, ਖੁਦਾ ਦੇ ਬਰਾਬਰ ਪੂਜਣ ਯੋਗ ਇੱਕੋ ਖੁਦਾ ਹੈ, ਢੱਠੇ ਨੂੰ ਪੂਜਣੇ ਲੋਕ ਕੀ ਕਰੀਏ, ਫਿਰ ਇਹਨੂੰ ਵੱਢ ਦਿਓ, ਇਹਨੂੰ ਵੱਢ ਕੇ ਬਲੀ ਦੇ ਦਿਓ ਖੁਦਾ ਦੀ। ਇਹ ਐਲਾਨ ਕਰ ਦਿੱਤਾ, ਢੱਠੇ ਨੂੰ ਮਾਰ ਕੇ ਵੱਢ ਕੇ ਤੇ ਖੁਦਾ ਦੀ ਬਲੀ ਦੇ ਦਿੱਤੀ। ਉੱਥੋਂ ਗਊ ਦੀ ਬਲੀ ਦਿੰਦੇ ਨੇ ਮੁਸਲਿਮ, ਬਕਰੀਦ ਆਦਿਕ ਚੱਲੀ ਈਦ ਬਕਰੀਦ, ਭਗਤ ਕਬੀਰ ਸਾਹਿਬ ਜੀ ਨੇ ਤਾਂ ਹੀ ਕਿਹਾ ਜੀ ਮਾਰਨ ਦਾ ਘਾਤ ਕਰਾ ਦਿੱਤਾ, ਤਾਂ ਕਰਕੇ ਉਹਨਾਂ ਤੋਂ ਪਾਕ ਕਿਹਾ ਪਵਿੱਤਰ ਹੈ ਅਕਾਲ ਪੁਰਖ। ਉਹ ਨਹੀਂ ਕਹਿੰਦਾ ਜੀਵਾਂ ਨੂੰ ਮਾਰੋ, ਬਲੀ ਦਿਓ ਮੇਰੇ ਅੱਗੇ, ਹਿੰਸਾ ਕਰੋ ਅਕਾਲ ਪੁਰਖ। ਕੁਰਾਨ ਕਿਤਾਬ ਦੇ ਉੱਥੋਂ ਚੱਲੀ ਹੈ ਗਊ ਮਾਰ ਕੇ, ਜਿਹੜੀ ਇਹ ਬਲੀ ਦਿੰਦੇ ਨੇ ਗਊ ਦੀ ਮੁਸਲਮਾਨ, ਊਠਾਂ ਆਦਿਕ ਦੀ ਵੀ ਦਿੰਦੇ ਨੇ, ਬੱਕਰੀ ਆਦਿਕ ਦੀ, ਗਊ ਦੀ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਜਾ ਕੇ ਈਦ ਕੁੱਲ, ਜਾ ਕੇ ਕੁੱਲ ਈਦ ਬਕਰੀਦ ਕੁੱਲ ਗਊ ਰੇ ਵੱਧ ਕਰੈ, ਮਾਰੀਐ ਸੇਖ ਸੇਖ ਸ਼ਹੀਦ, ਮਾਨੀਐ ਸੇਖ ਸ਼ਹੀਦ ਪੀਰਾ, ਜੈ ਜਾ ਕੇ ਪੂਤ ਐਸੀ ਸਰੀ, ਬਾਪ ਵੈਸੀ ਸਰੀ, ਤਿਹੋ ਰੇ ਲੋਕ ਪ੍ਰਸਿੱਧ ਕਬੀਰਾ। ਕਬੀਰ ਕਬੀਰ ਸਾਹਿਬ ਜੀ ਨੇ ਜੀ ਜੋ ਮਾਰਾ ਜ਼ੋਰ ਕਰ, ਕਹਿਤੇ ਹੈ ਜੋ ਹਲਾਲ, ਦਫ਼ਤਰ ਦੇਖ ਲੇਖਾ ਮੰਗੀਅਤ, ਹੋਏਗੋ ਕੌਣ ਅਹਵਾਲ, ਜੀ ਬਧੋ ਸੋ ਧਰਮ ਕਰ ਥਾਪੋ, ਧਰਮ ਕਹੋ ਕਤ ਪਹਾਈ, ਆਪ ਸਕੋ ਮੁਨਵਰ ਕਰ ਥਾਪੋ, ਕਾਕੋ ਕਹੋ ਕਸਾਈ, ਕਸਾਈ ਕਿਹਨੂੰ ਕਹੋਗੇ ਫਿਰ। ਸੋ ਬਲੀਆਂ ਦਿੰਦੇ ਨੇ, ਇਸ ਕਰਕੇ ਲਿਖਿਆ ਹੋਇਆ ਕੁਰਾਨ ਦੇ ਤੀਜੇ ਸੁਫਾਰੇ ਵਿੱਚ ਮੁਹੰਮਦ ਯੂਸਫ ਨੇ ਲਿਖਿਆ, ਕਹਿੰਦੇ ਉਹਨੇ ਲਿਖਿਆ ਤੀਜੇ ਸੁਫਾਰੇ ਵਿੱਚ ਕੁਰਾਨ ਕਿਤਾਬ ਤੇ ਪਾਕ, ਇਸ ਕਰਕੇ ਕੁਰਾਨ ਕਿਤਾਬ ਤੋਂ ਪਵਿੱਤਰ ਆ ਅਕਾਲ ਪੁਰਖ ਵਾਹਿਗੁਰੂ। ਉਹ ਤੇ ਦਇਆਵਾਨ ਹੈ, ਜੇ ਦਇਆਵਾਨ ਆ, ਪਹਿਲਾਂ ਆਇਆ ਮਿਹਰਵਾਨ ਮੌਲਾ ਤੂੰ ਹੀ ਏਕ, ਅੱਗੇ ਵੀ ਸ਼ਬਦ ਆਉਣਗੇ, ਫਿਰ ਉਹ ਕਿਉਂ ਕਤਲ ਕਰਾਊ ਆਪਣੇ ਵਾਸਤੇ, ਜੀਵਾਂ ਨੂੰ ਮਾਰੂ, ਆਪਣੇ ਸਾਜੇ ਹੋਏ ਜੀਵਾਂ ਦੀ ਜਾਨ ਕਿਉਂ ਲਊਗਾ। ਕੁਰਾਨ ਕਿਤਾਬ ਤੇ ਪਾਕ ਪਵਿੱਤਰ ਆ ਮਹਾਰਾਜ, ਇਹ ਗੁਰੂ ਦੀ ਵਿਸ਼ੇਸ਼ਤਾ ਹੀ ਹੈ, ਮੂੰਹ ਤੇ ਠੋਕ ਕੇ ਕਹਿ ਦੇਣੀ ਸੱਚੀ ਗੱਲ, ਭਾਵੇਂ ਬਾਦਸ਼ਾਹ ਬੈਠਾ ਹੋਵੇ ਸਾਹਮਣੇ, ਸਮੇਂ ਦਾ ਹੁਕਮਰਾਨ ਹੈ। ਆਪ ਜੀ ਨੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕੀਤਾ, ਸੱਚ ਤੋਂ ਨਿਸ਼ਾਵਰ ਹੋ ਗਏ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਤੁਰ ਕੇ ਬਾਣੀ ਪਵਿੱਤਰ ਆ, ਸੱਚੇ ਪਾਤਸ਼ਾਹ ਦੀ ਬਾਣੀ ਪਵਿੱਤਰ ਹੈ, ਕੋਈ ਨਹੀਂ ਕਰ ਸਕਦਾ ਕਿੰਤੂ ਪਰੰਤੂ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਨੂੰ ਰਲਗੜ ਨਹੀਂ ਹੋਣ ਦਿੱਤਾ, ਸ਼ਹੀਦੀ ਪ੍ਰਵਾਨ ਕਰ ਲਈ, ਤਸੀਹੇ ਝੱਲਣੇ ਪ੍ਰਵਾਨ ਕਰ ਲਏ, ਲੇਕਿਨ ਸੱਚ ਕਿਹਾ ਮੂੰਹ ਤੇ ਜਾ ਕੇ ਜਵਾਬ ਦਿੱਤੇ। ਕੁਰਾਨ ਕਿਤਾਬ ਤੇ ਪਾਕ, ਕੁਰਾਨ ਕਿਤਾਬਾਂ ਤੋਂ, ਅੰਜੀਲ ਤੰਬੂਰ ਤੌਰੇਤ ਆਦਿਕ ਤੋਂ ਪਵਿੱਤਰ ਆ, ਉਹ ਵਾਹਿਗੁਰੂ ਆਪ ਸੱਚੇ ਪਾਤਸ਼ਾਹ ਅਕਾਲ ਪੁਰਖ ਸਾਰਿਆਂ ਤੋਂ ਪਵਿੱਤਰ ਹੈ। ਸਾਰੇ ਥਾਵਾਂ 'ਤੇ ਇਹ ਇਹਨਾਂ ਦੇ ਨਾਮ ਨੇ, ਅਰਬੀ ਦੇ ਇਸਲਾਮ ਦੇ ਨਾਮ ਨੇ, ਸੱਚੇ ਪਾਤਸ਼ਾਹ ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਐਸਾ ਵਾਹਿਗੁਰੂ ਅੱਲਾਹ ਪਾਕ ਪਾਕ ਹੈ,
ਅੱਲਾਹ ਜੋ ਪਵਿੱਤਰ ਹੈ ਸੱਚੇ ਪਾਤਸ਼ਾਹ ਅੱਲਾਹ ਅਕਾਲ ਪੁਰਖ ਪਾਕ ਪਾਕ ਹੈ, ਪਵਿੱਤਰਾਂ ਤੋਂ ਪਵਿੱਤਰ ਆ, ਉੱਜਲ ਤੋਂ ਉੱਜਲ ਹੈ, ਨਿਰਮਲ ਤੋਂ ਨਿਰਮਲ ਹੈ। ਅੱਲਾਹ ਪਾਕ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋ, ਸ਼ੱਕ ਤਾਂ ਕਰੀ ਜੇ ਦੂਸਰਾ ਹੋਵੇ ਉਹਦੇ ਬਰਾਬਰ ਪਵਿੱਤਰ ਉੱਜਲ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ, ਕਬੀਰ ਵੱਡਾ ਹੈ ਸੱਚੇ ਪਾਤਸ਼ਾਹ, ਕਰਮ ਬਖਸ਼ਿਸ਼ ਕਰਨ ਵਾਲਾ ਹੈ, ਕਰੀਮ ਬਖਸ਼ਿਸ਼ਾਂ ਨੂੰ ਕਰਨ ਵਾਲਾ ਹੈ। ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ, ਉਹ ਜੋ ਕਰਦਾ ਸੱਚੇ ਪਾਤਸ਼ਾਹ ਜਾਣਦਾ ਹੈ, ਸੋਏ ਉਸ ਨੂੰ ਜਾਣਦਾ ਹੈ। ਉਹ ਭੁੱਲ ਹੈ ਅੰਤਰਜਾਮੀ ਹੈ, ਦਿਲਾਂ ਦੀਆਂ ਜਾਣਨਹਾਰਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਉਹ ਤੋਂ ਕੁਝ ਵੀ ਗਲਤ ਨਹੀਂ ਹੁੰਦਾ ਅਕਾਲ ਪੁਰਖ ਤੋਂ। ਤਾਂ ਕਰਕੇ ਪਾਕ ਪਾਕ ਹੈ, ਉਹ ਕਰੈ ਜਾਣੈ ਸੋਏ, ਉਹ ਜੋ ਕੁਝ ਕਰਦਾ ਉਹ ਠੀਕ ਕਰਦਾ ਹੈ, ਕਿਉਂਕਿ ਜਾਣਦਾ ਪਹਿਲਾਂ ਉਹ ਅਣਜਾਣ ਨਹੀਂ ਹੈ। ਉਹ ਤੋਂ ਅਣਜਾਣ ਪੁਣੇ ਵਿੱਚ ਕੋਈ ਐਸਾ ਕਰਮ ਨਹੀਂ ਹੁੰਦਾ ਜਿਸ ਕਰਕੇ ਉਹ 'ਤੇ ਦਾਗ ਲੱਗੇ, ਗਲਤ ਹੋ ਜਾਵੇ। ਤਾਂ ਪਾਕ ਪਾਕ ਹੈ, ਉਹ ਸੁਚੇਤ ਹੈ, ਦਿਲਾਂ ਦੀਆਂ ਜਾਣਨ ਵਾਲਾ ਹੈ ਅਕਾਲ ਪੁਰਖ ਸੱਚੇ ਪਾਤਸ਼ਾਹ, ਕਰਤਾ ਪੁਰਖ ਸਰਬ ਕਲਾ ਸਮਰੱਥ ਹੈ। ਤਾਂ ਪਾਕ ਪਾਕ ਹੈ, ਐਸਾ ਕਰਮ ਨਹੀਂ ਹੋ ਸਕਦਾ ਕਿ ਛਿਨਾ ਵਿੱਚ ਹੀ ਐਲਾਨ ਹੋ ਜਾਵੇ ਅਤੇ ਜੀਵਾਂ ਦਾ ਵੱਧ ਹੋ ਜਾਵੇ ਅਤੇ ਉਹ ਰਸਮ ਬਣ ਜਾਵੇ ਧਾਰਮਿਕ, ਗਊ ਵੱਧ ਹੋਣ ਲੱਗ ਪਵੇ। ਐਸਾ ਨਹੀਂ ਹੈ ਸੱਚੇ ਪਾਤਸ਼ਾਹ, ਕਿਤੇ ਵੀ ਗੁਰੂ ਸਾਹਿਬਾਂ ਨੇ ਇਹ ਨਹੀਂ ਕਿਹਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਨਾ ਬਾਣੀ ਇਜਾਜ਼ਤ ਦਿੰਦੀ ਹੈ, ਸਗੋਂ ਉਲਟ ਕਿਹਾ, ਜੀਆਂ ਕੋਹਤ ਨਾ ਸੰਗਾ ਪ੍ਰਾਣੀ, ਜੀਆਂ ਨੂੰ ਕੋਹਦਿਆਂ ਹੋਇਆਂ ਮਾਰਦਿਆਂ ਹੋਇਆਂ ਸੰਗਦਾ ਨਹੀਂ ਪ੍ਰਾਣੀ, ਤੈਨੂੰ ਡਰ ਨਹੀਂ ਆਉਂਦਾ ਹੈ। ਹਰ ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਸੁਚੇਤ ਕੀਤਾ, ਦਇਆ ਕਰਨ ਦਾ ਉਪਦੇਸ਼ ਦਿੱਤਾ। ਦਿਆਲੂ ਆ ਉਹ ਅਕਾਲ ਪੁਰਖ, ਦਇਆ ਦਾ ਘਰ ਹੈ, ਪਾਵਨ ਸ਼ਬਦ ਵਿੱਚ ਅਖੀਰ 'ਤੇ ਵੀ ਆਵੇਗਾ। ਮਿਹਰ ਦਇਆ ਕਰ ਕਰਨਾ ਹਾਰ, ਭਗਤ ਬੰਦਗੀ ਦੇਹ ਸਿਰਜਣ ਹਾਰ, ਇਸੇ ਸ਼ਬਦ ਦੇ ਪਾਵਨ ਤੁਕਾਂ ਨੇ। ਕੁਰਾਨ ਕਤੇਬ ਤੇ ਪਾਕ, ਤਾਂ ਕਰਕੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ, ਭਾਵੇਂ ਧਾਰਮਿਕ ਗ੍ਰੰਥ ਨੇ, ਪਵਿੱਤਰ ਗ੍ਰੰਥ ਨੇ, ਪਰ ਇਹਨਾਂ ਤੋਂ ਵੀ ਸੱਚੇ ਪਾਤਸ਼ਾਹ ਕਿਤੇ ਪਵਿੱਤਰ ਹੈ, ਉੱਜਲ ਹੈ। ਤਾਂ ਹੀ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਇੱਕ ਹਰ ਨਿਰਮਲ ਜਾ ਕੇ ਅੰਤ ਨਾ ਪਾਰ, ਬਾਕੀ ਸਭ ਮੈਲੇ ਨੇ, ਮੈਲਾ ਬ੍ਰਹਮਾ ਮੈਲਾ ਇੰਦ, ਰਾਵ ਮੈਲਾ ਮੈਲਾ ਹੈ ਚੰਦ, ਸਭ ਮੈਲੇ ਨੇ, ਇੱਕ ਹਰ ਨਿਰਮਲ ਜਾ ਕੇ ਅੰਤ ਨਾ ਪਾਰ। ਕੀਰ ਤੇ ਕਿਹਾ, ਇੱਕੋ ਇੱਕ ਉੱਜਲ ਹੈ ਅਕਾਲ ਪੁਰਖ, ਨਿਰਦੋਸ਼ ਹੈ ਅਕਾਲ ਪੁਰਖ। ਗਰੀਬ ਨਿਵਾਜ ਸੱਚੇ ਪਾਤਸ਼ਾਹ, ਦੋਸ਼ਾਂ ਤੋਂ ਰਹਿਤ ਹੈ, ਐਬਾਂ ਤੋਂ ਰਹਿਤ ਹੈ ਗਰੀਬ ਨਿਵਾਜ, ਇੱਕੋ ਇੱਕ ਅਕਾਲ ਪੁਰਖ। ਕੁਰਾਨ ਕਤੇਬ ਤੇ ਪਾਕ, ਉਹ ਪਵਿੱਤਰ ਆ, ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ ਗਰੀਬ ਨਿਵਾਜ ਤੇ। ਇੱਕੋ ਇੱਕ ਤੁਰਕੀ ਬਾਣੀ ਹੈ ਜਿਹਨੇ ਸਾਰਿਆਂ ਦੀ ਚਿੰਤਾ ਮਿਟਾਈ ਹੈ, ਕਿਸੇ ਨਾਲ ਦੁਆਇਸ਼ ਨਹੀਂ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰਿਆਂ ਦਾ ਬਿਆਨ, ਸਾਰਿਆਂ 'ਤੇ ਵਾਹਿਗੁਰੂ ਦੀ ਦਇਆ ਹੈ। ਸੋ ਸੱਚੇ ਪਾਤਸ਼ਾਹ ਆਪ ਪ੍ਰਤਪਾਲਣਾ ਕਰ ਰਿਹਾ ਹੈ, ਸਤਿਗੁਰੂ ਮੇਰ ਕਰਨ, ਸਾਂਝਾ ਉਪਦੇਸ਼ ਸਾਂਝੇ ਨਾਮ ਨੇ। ਦੋ ਪੌੜੀਆਂ ਹੋਰ ਬਾਕੀ ਨੇ, ਕੱਲ੍ਹ ਨੂੰ ਵਿਚਾਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ।

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਥਿਤੀ, ਮਨ ਵੱਜੀਆਂ ਵਾਧਾਈਆਂ, ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈ ਆ, ਸਭੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ, ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ, ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ, ਘਰ ਤੇਰਾ ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈ ਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣਹੋ ਸੰਤਹੋ, ਸ਼ਬਦ ਧਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ, ਪੰਚ ਦੂਤ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤਹਿ ਸੁਖੋ ਆ, ਤਿਤ ਕਰਾ ਨਹਦ ਵਾਜੇ, ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ

0: ਵਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰਸ਼ਾਹ ਪਾਤਸ਼ਾਹ ਨੇਹ ਚੁਲ ਚੋਰ ਛਤ
1: ਪੌੜੀ ਵੱਡੀ ਵੱਡਾ ਪਾਰ ਤੇਰਾ।

ਨਾਨਕ ਤੇ ਮੁਖ ਉਜਲੇ ਕਿਹਦੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੜਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨਾ ਜਾਪਣ ਕਰਤਾ ਬਾਜੀ ਅੰਦਰ ਜੀ ਉਹ ਸਭ ਕੀ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਧ ਕਰ ਮਾਣ ਮਤਾ ਤੇ ਆਪਣਾ ਆਪ ਜਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਮਹਾਰਾਜ ਸਤਿ।

ਬੜੀ ਡੀਮ ਦਾ ਪਾਰ ਤੇਰਾ ਮਰਤਬਾ ਰੰਗ ਪਰੰਗ ਨੇਕ ਨਾ ਜਾਪਣ ਕਰਤਬਾ ਜੀ ਅੰਦਰ ਜੀ ਉਹ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ।

ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।